0: शुक्रिया आपने FM 101 ट्यून किया।
1: अस्सलाम वालेकुम सामईन, प्रोग्राम जान है ते जहान है दे नाल ताहिरा जबीन हाजिर है। अज साडे प्रोग्राम दे विच साडे मेहमान ने होमियो डॉक्टर सईद अनवर सुलहरी साहब। डॉक्टर साहब किसी तारफ दे मुहताज नहीं। डॉक्टर साहब साबका वाइस प्रिंसिपल ने लाहौर मैडिकल कॉलेज दे। डॉक्टर साहब इस शोबे दे विच 30 साल तजर्बा रखते ने। सामईन तुहानू कोई भी मसला होवे तुसी क्लीनिक आ सकते हो या डाक दे जरिए दवाई मंगवा सकते हो। इस तों इलावा डॉक्टर साहब नज़र दे बारे च होर भी काफ़ी बीमारियां दे बारे च चैकअप करते हैं और अक्सर अपने क्लीनिक ते कैंप भी लगाते हैं। डॉक्टर साहब का क्लीनिक का पता नोट कर लवो, अनवर हस्पताल नज़द थाना बदामी बाग लाहौर। डॉक्टर साहब का फोन नंबर है 03004413860, यानी 03-344-13-860। डॉक्टर साहब के क्लीनिक के औकातकार नोट कर लवो, सुबह 11 बजे तो लैके शाम 5 बजे तक, तो रात 8 बजे तो लैके 11 बजे तक अपने क्लीनिक ते मरीज वेखते ने। तो प्रोग्राम का बकायदा आगाज करने हैं, साडे नाल मौजूद ने होमियो डॉक्टर सईद अनवर सुलहरी साहब जी। डॉक्टर साहब अस्सलाम वालेकुम।
2: वालेकुम सलाम
1: जी। डॉक्टर साहब पहला मैसेज मैं पढ़ रही हाँ, रेहाना बीबी ने किया है सानू लाहौर तो ही। लिख दिया ने कि मैं तुहाड़े कोलों दवाई खाधी है। डॉक्टर साहब इन्हां नूं दमे दा मसला सी, इह कहिंदियां ने कि मेरा दमा हुण ठीक है
2: जी।
1: पहले इन्हां दा अक्सर साह भी खराब हो जांदा सी, घर दा काम करन लग्गिआं भी इन्हां नूं तकलीफ हुंदी सी। लिखदियां ने कि मैं हुण ठीक हाँ। इन्हां ने मजीद कहा कि डॉक्टर साहब मैनूं इहदे बारे च परहेज़ दे बारे दसो और इस तों इलावा अगर मैनूं दवाई की जरूरत है तो दवाई मजीद भेज दिओ।
2: बिस्मिल्लाह रहमान रहीम। इन्हों का ना दमे का मसला काफ़ी ख़राब से, बड़ा पुराना मरज़ से जिंद वजह इन्हों का सह रुक जाता सी। इन्हों का एक्सरे भी मैं चैक किया, इन्हों का ना बलगम वगैरह बहुत ज़्यादा सी, रेशा जमे से बलगम तो फेफड़िया के बच्चे, तो अल्लाह ताला के फजल ना साड़िया दवाइया शफायाब हो गए हैं। तो थोड़ी दवाई से जी आरसैनिक ती, ये 5 कतरे सुबह दोपहर शाम पीने से, ये ना थोड़ा दमे का मर्ज़ खत्म हो गया है हूँ। लेकिन मजीद तुसी दवाई 1 महीने की होर खानी है। ये दवाई तुसी क्लीनिक ते तशरीफ लाओ या फिर डाक दे जरिए मंगा लो, अल्लाह ताला अपना करम करेगा
1: जी। डॉक्टर साहब है अगला मैसेज मैं पढ़ रही हाँ, अहमद साहब ने हाफजाबाद तो लिखा है। लिखते हैं कि मैं मोहरिया का मसला सी
2: जी,
1: इन्हों डॉक्टर ने ऑपरेशन के बारे कहा सी, लेकिन ऑपरेशन तो करवाने डरते सी। इन्ह ने तुहाडे कोलों दवाई खाधी है। लिखते हैं कि मेरी सज्जी लत भी सुन्न हुंदी सी, इस तों इलावा कमर च भी दर्द रहिंदी सी। इन्हें लिखे कि मैं 1 महीना तुहाडे कोलों दवाई खाधी है, अल्लाह का शुक्र है कि मैं हूँ ठीक हाँ। इन्होंने कहा कि मजीद डॉक्टर साहब जिहड़ा मेरा मसला है कि लत दा और कमर दा, इहदे वास्ते तुसीं मन मजीद दवाई अरसाल कर दिओ।
2: हाँ जी, मोहरियां दा मसला होवे जां कोई भी मसला होवे, जोड़ां दीआं दर्दां ने, हड्डियां कमज़ोर हो गईआं ने, गोड्यां तों चलना फिरना मुश्किल हो जांदा, इस तों बाद मोहरियां दी वजह नाल भी बाद बाद ऑपरेशन भी कराने पै जांदा है, तो इहदा बड़ा अच्छा ते मौसर इलाज मौजूद है। मोहरियां की दवाई असी तुहानूं डाक दे जरिए भेज रहे हैं, पहले जिहड़ी तुसीं दवाई खाधी उहदे नाल तुहानूं काफ़ी फर्क पै गया है, लेकिन मजीद तुसीं इह दवाई अजे 2 महीने होर खानी है। दवाई तुहानूं असी डाक दे जरिए अरसाल कर रहे हैं, ये तुसीं इस्तेमाल करो, इंशाल्लाह इहदे नाल पूरा तुहानूं आराम आ जाएगा
1: जी। सामईन साढ़े नाल मौजूद ने होमियो डॉक्टर सईद अनवर सुलहरी साहब। डॉक्टर साहब का फोन नंबर एक बार फिर नोट कर लवो, 03-00-44-13-860, यानी 03-44-13-860 जी। डॉक्टर सईद अनवर सुलहरी साहब अगला सन मैसेज किया है वासा साहब ने, लिखते ने कि मेरे सज्जे गुरदे दे विच पत्थरी सी, इन्हां तुहाडे कोलों दवाई क्लीनिक तो आके लई सी। ए कहिंदे ने कि मैं 2 महीने तुहाडी दवाई इस्तेमाल की है, मेरे गुरदे की पत्थरी निकल गई है। इस तों इलावा इन्हां नूं हुण शूगर का मसला हो गया है। लिखते ने कि मैनूं शूगर वास्ते तुसीं दवाई अरसाल कर दिओ।
2: हाँ जी, गुरदे च पत्थरी जी, बड़ा डॉक्टर ने तुहानूं ऑपरेशन का कहा सी, तुहाडे 4 mm की पत्थरी सी, तो अल्लाह ताला ने तुहानूं शफा दित्ती है, साडियां दवाइयां दे नाल शूगर पत्थरी तुहाडी खत्म हो गई है। तुहाडी दवाई सी जी लाइकोपोडियम ती, ये 5 कतरे सुबह दोपहर शाम तुसीं पीने सन, तो इहदे नाल तुसीं शफायाब होए अल्लाह ताला दे फजल नाल। हुण दूसरा मसला जिहड़ा तुसीं कह रहे, इहदा भी तुहानूं दवाई इंशाअल्लाह इहदे नाल भी तुहानूं आराम आ जाएगा। दवाई तुहानूं इहदी असीं भेज रहे हां, ये तुसीं 1 महीना इस्तेमाल करो, इंशाअल्लाह इहदे नाल अल्लाह ताला अपना करम कर देगा
1: जी। अगला मैसेज सानूं कीता है लाहौर तों मुहम्मद रियाज ने। लिखदे ने कि मैनूं शूगर का मसला है और अक्सर मेरा ब्लड प्रैशर भी हाई हो जाता है। ਇਹਨਾਂ ਦੋਨਾਂ ਮਸਲਿਆਂ ਦੀ ਦਵਾਈ ਤੁਹਾਡੇ ਕੋਲੋਂ ਖਾਧੀ ਹੈ। ਇਹ ਕਹਿੰਦੇ ਨੇ ਮੇਰੀ ਸ਼ੂਗਰ ਕੰਟਰੋਲ ਹੈ ਔਰ ਬਲੱਡ ਪ੍ਰੈਸ਼ਰ ਵੀ ਹੁਣ ਮੇਰਾ ਠੀਕ ਰਹਿੰਦਾ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੇਰੀ ਨਜ਼ਰ ਦਾ ਮਸਲਾ ਹੋ ਰਿਹਾ ਹੈ ਕਿ ਸ਼ੂਗਰ ਔਰ ਬਲੱਡ ਪ੍ਰੈਸ਼ਰ ਹਾਈ ਹੋਣ ਦੀ ਵਜ੍ਹਾ ਤੋਂ ਮੇਰੀ ਨਜ਼ਰ ਬਹੁਤ ਕਮਜ਼ੋਰ ਹੋ ਰਹੀ ਹੈ। ਇਹਨਾਂ ਨੇ ਕਿਹਾ ਕਿ ਮੈਨੂੰ ਇਸ ਦਫ਼ਾ ਤੁਸੀਂ ਨਜ਼ਰ ਦੀ ਕਮਜ਼ੋਰੀ ਦੂਰ ਕਰਨ ਵਾਸਤੇ ਵੀ ਦਵਾਈ ਅਰਸਾਲ ਕਰ ਦਿਓ।
2: ਜੀ ਬਿਲਕੁਲ, ਸ਼ੂਗਰ ਵਾਸਤੇ ਤੁਹਾਡੀ ਦਵਾਈ ਸੀ ਜੀ ਏਸਡ ਫਾਸ ਮਦਰ ਟਿੰਕਚਰ ਅਤੇ ਡਮਿਆਨਾ ਮਦਰ ਟਿੰਕਚਰ ਅਤੇ ਸਜ਼ੀਜੀਅਮ ਜੰਬੋਲੀਨ, ਅਤੇ ਇਹ ਤੁਸੀਂ ਦਵਾਈਆਂ ਅਜੇ ਮਜ਼ੀਦ ਖਾਣੀਆਂ ਨੇ। ਇਹਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋਈ ਹੈ, ਪਹਿਲੇ ਤੁਹਾਡੀ ਸ਼ੂਗਰ 500 ਤੋਂ ਉੱਤੇ ਜਾ ਰਹੀ ਸੀ ਔਰ ਅੱਲਾਹ ਤਾਲਾ ਦੇ ਫਜ਼ਲ ਨਾਲ ਦਵਾਈਆਂ ਦੇ ਨਾਲ ਤੁਹਾਡੀ ਸ਼ੂਗਰ ਕੰਟਰੋਲ ਹੋ ਚੁੱਕੀ ਹੈ। ਲੇਕਿਨ ਇਹ ਦਵਾਈ ਤੁਸੀਂ ਅਜੇ ਲੰਬਾ ਅਰਸਾ ਇਸਤੇਮਾਲ ਕਰਨੀ ਹੈ। ਨਜ਼ਰ ਕਮਜ਼ੋਰੀ ਵਾਸਤੇ ਤੁਹਾਡੀ ਦਵਾਈ ਹੈ ਜੀ ਰੂਟਾ 30, ਇਹ ਤੁਸੀਂ 5 ਕਤਰੇ ਸਬਦ ਪੈਰ ਸ਼ਾਮ ਪੀਣੇ ਨੇ। ਇਹ ਦਵਾਈ ਤੁਹਾਨੂੰ ਅਸੀਂ ਨਜ਼ਰ ਕਮਜ਼ੋਰੀ ਵਾਸਤੇ ਅਰਸਾਲ ਕਰ ਰਹੇ ਹਾਂ, ਇਨਸ਼ਾਅੱਲਾ ਇਹਦੇ ਨਾਲ ਨਜ਼ਰ ਕਮਜ਼ੋਰੀ ਤੁਹਾਡੀ ਠੀਕ ਹੋ ਜਾਏਗੀ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ, ਸਾਨੂੰ ਕਾਫੀ ਲੋਕਾਂ ਨੇ ਸੁਣਨ ਵਾਲਿਆਂ ਨੇ ਪੁੱਛਿਆ ਹੈ ਕਿ ਹੋਮਿਓਪੈਥਿਕ ਦੇ ਵਿੱਚ ਨਜ਼ਰ ਦਾ ਇਲਾਜ ਮੌਜੂਦ ਹੈ ਓਪਰੇਸ਼ਨ ਤੋਂ ਬਗੈਰ, ਯਾਨੀ ਸਫੇਦ ਮੋਤੀਆ ਜਾਂ ਕਾਲਾ ਮੋਤੀਆ ਹੋਏ, ਅਕਸਰ ਸ਼ੂਗਰ ਦੀ ਵਜ੍ਹਾ ਤੋਂ ਜਾਂ ਬਲੱਡ ਪ੍ਰੈਸ਼ਰ ਹਾਈ ਰਹਿਣ ਦੀ ਵਜ੍ਹਾ ਤੋਂ ਲੋਕਾਂ ਨੂੰ ਨਜ਼ਰ ਦੀ ਕਮਜ਼ੋਰੀ ਦਾ ਮਸਲਾ ਹੋ ਜਾਂਦਾ ਜਾਂ ਮੋਤੀਆ ਉਤਰਨ ਦਾ ਸਫੇਦ ਜਾਂ ਕਾਲਾ? ਅਤੇ ਇਹ ਜ਼ਰਾ ਤਫਸੀਲਨ ਦੱਸੋ ਕਿ ਇਹਦੇ ਵਿੱਚ ਇਲਾਜ ਮੁਕੰਮਲ ਮੌਜੂਦ ਹੈ ਔਰ ਮਾਸ਼ਾਅੱਲਾ ਤੁਹਾਡੇ ਕੋਲੋਂ ਤਾਂ ਕਾਫੀ ਮਰੀਜ਼ ਸ਼ਫਾਯਾਬ ਵੀ ਹੋ ਚੁੱਕੇ ਨੇ, ਅਤੇ ਇਹਦੇ ਬਾਰੇ ਜ਼ਰਾ ਤਫਸੀਲਨ ਦੱਸ ਦਿਓ
2: ਜੀ। ਸਾਡੀ 33 ਸਾਲਾ ਪ੍ਰੈਕਟਿਸ ਦੇ ਵਿੱਚ ਹਜ਼ਾਰਾਂ ਲੋਕ ਸ਼ਫਾਯਾਬ ਹੋ ਚੁੱਕੇ ਨੇ। ਅੱਖਾਂ ਦਾ ਕੋਈ ਵੀ ਮਸਲਾ ਹੋਵੇ, ਸਫੇਦ ਮੋਤੀਆ ਹੋਵੇ ਜਾਂ ਕਾਲਾ ਮੋਤੀਆ ਜਾਂ ਧੁੰਦਲਾ ਨਜ਼ਰ ਆਉਂਦਾ ਹੋਵੇ, ਸ਼ੂਗਰ ਦੀ ਵਜ੍ਹਾ ਨਾਲ ਨਜ਼ਰ ਕਮਜ਼ੋਰ ਹੋ ਜਾਵੇ, ਉਸ ਤੋਂ ਬਾਅਦ ਰਾਤ ਨੂੰ ਜਿਹਨਾਂ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਜਿਹਨੂੰ ਅਸੀਂ ਅੰਦਰਾਤਾ ਕਹਿੰਦੇ ਹਾਂ, ਉਹਦਾ ਵੀ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਕੁਝ ਲੋਕਾਂ ਨੂੰ ਰਾਤ ਨੂੰ ਨਜ਼ਰ ਨਹੀਂ ਆਉਂਦਾ, ਕੁਝ ਲੋਕਾਂ ਨੂੰ ਦਿਨ ਦੇ ਟਾਈਮ ਵੀ ਸੂਰਜ ਦੀ ਰੋਸ਼ਨੀ 'ਚ ਨਜ਼ਰ ਘੱਟ ਜਾਂਦੀ ਹੈ, ਇਹਦਾ ਵੀ ਬੜਾ ਅੱਛਾ ਇਲਾਜ ਮੌਜੂਦ ਹੈ। ਇਸ ਤੋਂ ਇਲਾਵਾ ਅੱਖਾਂ ਦੇ ਹੋਰ ਵੀ ਕੋਈ ਵੀ ਬਿਮਾਰੀ ਹੋਏ, ਪਾਣੀ ਆਉਂਦਾ ਜਾਂ ਕੁੱਕਰੇ ਬਣ ਜਾਂਦੇ ਨੇ ਜਾਂ ਅੱਖਾਂ 'ਚ ਖਾਰਿਸ਼ ਹੁੰਦੀ ਹੈ, ਇਹਦਾ ਬੜਾ ਅੱਛਾ ਅਤੇ ਮੌਸਰ ਇਲਾਜ ਮੌਜੂਦ ਹੈ। ਇਹਦੇ ਵਾਸਤੇ ਇੱਕ ਤਾਂ ਕਤਰੇ ਹੁੰਦੇ ਨੇ ਸਨੇਰੀਆ ਮਾਰਟੀਮਾ, ਦੂਸਰੇ ਕਤਰੇ ਨੇ ਯੂਫਰੇਜ਼ੀਆ ਆਈ ਡਰਾਪ ਨੇ, ਇਹ ਦੋਨੋਂ ਕਤਰੇ ਇਸਤੇਮਾਲ ਕਰਨੇ ਹੁੰਦੇ ਨੇ। ਉਸ ਤੋਂ ਇਲਾਵਾ ਦਵਾਈਆਂ ਵੀ ਆਇਆ ਨੇ, ਉਹ ਦਵਾਈਆਂ ਵੀ ਇਸਤੇਮਾਲ ਕਰਨੀਆਂ। ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਘੱਟੇ ਮਿੱਟੀ ਤੋਂ ਅੱਖਾਂ ਨੂੰ ਬਚਾਓ, ਜਦੋਂ ਵੀ ਬਾਹਰ ਨਿਕਲੋ ਅਤੇ ਐਨਕ ਪਾ ਲਓ, ਅਗਰ ਰਾਤ ਦਾ ਟਾਈਮ ਹੈ ਤਾਂ ਸਫੇਦ ਐਨਕ ਇਸਤੇਮਾਲ ਕਰੋ, ਅਤੇ ਤਾਂ ਕਿ ਘੱਟੇ ਮਿੱਟੀ ਗੁਰਦੋਂ ਬਾਹਰ ਜਿਹੜੀ ਇਹਦੇ ਨਾਲ ਵੀ ਮੋਤੀ ਆਉਣਾ ਸ਼ੁਰੂ ਹੋ ਜਾਂਦਾ ਹੈ। ਇਸ ਵਾਸਤੇ ਅੱਖਾਂ ਦੀ ਹਿਫਾਜ਼ ਕਰਨਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਬਾਹਰੋਂ ਜਦੋਂ ਵੀ ਆਓ ਤੁਸੀਂ ਅੱਖਾਂ ਨੂੰ ਠੰਡੇ ਪਾਣੀ ਦੇ ਛੱਟੇ ਮਾਰੋ ਤਾਂ ਕਿ ਅੰਦਰੋਂ ਸਾਫ਼ ਹੋ ਜਾਏ ਗੁਰਦੋਂ ਬਾਹਰ। ਬਾਕੀ ਅੱਲਾਹ ਤਾਲਾ ਕੋਈ ਵੀ ਕਿਸੇ ਕਿਸਮ ਦਾ ਮਸਲਾ ਅੱਲਾਹ ਤਾਲਾ ਸ਼ਫਾ ਦੇਣ ਵਾਲਾ
1: ਜੀ। ਸਾਹਮਣ ਤੁਸੀਂ ਡਾਕਟਰ ਸਾਹਿਬ ਕੋਲੋਂ ਤਫਸੀਲਨ ਇਸ ਬਾਰੇ 'ਚ ਸੁਣ ਲਿਆ। ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਅਬਦੁਲ ਰਹਿਮਾਨ ਸਾਹਿਬ ਨੇ ਸਾਨੂੰ ਕੀਤਾ ਹੈ ਗੁਜਰਾਂਵਾਲਾ ਤੋਂ। ਇਹ ਲਿਖਦੇ ਨੇ ਕਿ ਮੈਨੂੰ ਹੈਪਾਟਾਈਟਸ ਸੀ ਦਾ ਮਸਲਾ ਸੀ, ਇਹਨਾਂ ਨੇ ਤੁਹਾਡੇ ਕੋਲੋਂ 3 ਮਹੀਨੇ ਇਲਾਜ ਕਰਵਾਇਆ, ਇਹਨਾਂ ਦੀ ਰਿਪੋਰਟਾਂ ਹੁਣ ਨੈਗੇਟਿਵ ਆ ਗਈਆਂ। ਮਜ਼ੀਦ ਇਹਨਾਂ ਨੇ ਕਿਹਾ ਕਿ ਮੈਨੂੰ ਨਾ ਅਕਸਰ ਹੁਣ ਜੋੜਾਂ ਦੀ ਦਰਦਾਂ ਦਾ ਮਸਲਾ ਹੋਇਆ, ਗੋਡੇ 'ਚ ਵੀ ਗੈਪ ਆ ਗਿਆ ਜਿਹਦੀ ਵਜ੍ਹਾ ਤੋਂ ਚੱਲਣਾ ਫਿਰਨਾ ਜ਼ਰਾ ਮੁਸ਼ਕਿਲ ਹੋ ਰਿਹਾ ਇਹਨਾਂ ਨੂੰ। ਇਹਨਾਂ ਕਿਹਾ ਕਿ ਡਾਕਟਰ ਸਾਹਿਬ, ਅੱਗੇ ਵੀ ਮੈਂ ਤੁਹਾਡੇ ਕੋਲੋਂ ਇਲਾਜ ਕਰਵਾਇਆ ਸੀ, ਮੈਨੂੰ ਮਜ਼ੀਦ ਤੁਸੀਂ ਇਹ ਜਿਹੜਾ ਮੇਰਾ ਗੋਡੇ ਦਾ ਮਸਲਾ ਹੋਇਆ ਨਾ, ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
2: ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ, ਹੈਪਾਟਾਈਟਸ ਵਾਸਤੇ ਤੁਹਾਡੀਆਂ ਦਵਾਈਆਂ ਸਾਂ ਜੀ ਹੈਪਾਟਾਈਟਸ 200 ਅਤੇ ਚੈਲੀਡੋਨੀਅਮ ਮਦਰ ਟਿੰਕਚਰ। ਇਹ ਦਵਾਈਆਂ ਦੇ ਨਾਲ ਤੁਸੀਂ ਸ਼ਿਫਾਯਾਬ ਹੋਇਓ। ਇਹ ਹੈਪਾਟਾਈਟਸ ਵਾਸਤੇ ਬੜੀਆਂ ਅੱਛੀਆਂ ਅਤੇ ਮੌਸਰ ਦਵਾਈਆਂ ਨੇ, ਇਹਦੇ ਨਾਲ ਜਿਗਰ ਵੀ ਸੈੱਟ ਹੋ ਜਾਂਦਾ
1: ਜੀ। ਸਾਮਾਨ ਡਾਕਟਰ ਸਾਹਿਬ ਦਾ ਪਤਾ ਔਰ ਉਹਨਾਂ ਦੇ ਔਕਾਤ ਕਾਰ ਕਲੀਨਿਕ ਦੇ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹੋਸਪਿਟਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 03-00-44-1-3-8-6-0, ਯਾਨੀ 03-44-13-860। ਡਾਕਟਰ ਸਾਹਿਬ ਰੋਜ਼ਾਨਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ, ਨਾਗਾ ਕੋਈ ਨਹੀਂ ਹੁੰਦਾ। ਇਸ ਤੋਂ ਇਲਾਵਾ ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹਾ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ ਜੀ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਹੈ ਫੁਰਕਾਨ ਸਾਹਿਬ ਨੇ ਮੁਰੀਦਕੇ ਤੋਂ। ਇਹ ਲਿਖਦੇ ਨੇ ਕਿ ਤੁਹਾਡੇ ਕੋਲੋਂ ਮੈਂ ਦਵਾਈ ਖਾਧੀ, ਇਹਨਾਂ ਨੂੰ ਮਸਲਾ ਸੀ ਕਮਰ ਦਰਦ ਦਾ, ਇਸ ਤੋਂ ਇਲਾਵਾ ਇਹਨਾਂ ਨੂੰ ਜੋੜਾਂ ਦੀਆਂ ਵੀ ਦਰਦਾਂ ਸੀ। ਇਹਨਾਂ ਨੇ ਕਿਹਾ ਮੇਰੀ ਗਰਦਨ ਦੇ 2 ਮੋਹਰੇ ਵੀ ਹਿਲ ਗਏ ਸੀ, ਟੈਸਟ ਕਰਵਾਉਣ ਤੋਂ ਬਾਅਦ ਇਹਨਾਂ ਨੂੰ ਪਤਾ ਚੱਲਿਆ। ਇਸ ਤੋਂ ਇਲਾਵਾ ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਇਹ ਮਸਲਾ ਹੁਣ ਠੀਕ ਹੈ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਕਦੀ ਕਦੀ ਮੇਰੇ ਦਰਦ ਰਹਿੰਦੀ ਹੈ ਕਮਰ ਦੇ ਵਿੱਚ, ਉਹਦੇ ਵਾਸਤੇ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ ਕਿਉਂਕਿ ਮੈਂ ਕਲੀਨਿਕ ਨਹੀਂ ਆ ਸਕਾਂਗਾ।
2: ਜੀ ਬਿਲਕੁਲ, ਦਵਾਈ ਤੁਹਾਡੀ ਮੌਜੂਦ ਹੈ, ਅੱਲਾਹ ਤਾਲਾ ਦੇ ਫਜ਼ਲ ਨਾਲ। ਇਹਦੇ ਨਾਲ ਮੋਹਰਿਆਂ ਦਾ ਕੋਈ ਵੀ ਮਸਲਾ ਹੋਵੇ ਕਿਸੇ ਕਿਸਮ ਦਾ, ਅਗਰ ਡਾਕਟਰਾਂ ਨੇ ਤੁਹਾਨੂੰ ਓਪਰੇਸ਼ਨ ਦਾ ਵੀ ਦੱਸਿਆ ਅਤੇ ਤੁਸੀਂ ਇੱਕ ਦਫ਼ਾ ਸਾਡਾ ਇਲਾਜ ਕਰਾਓ, ਇਨਸ਼ਾਅੱਲਾ ਮੋਹਰਿਆਂ ਦਾ ਇਲਾਜ ਬੜਾ ਅੱਛਾ ਅਤੇ ਮੌਸਰ ਹੈ ਔਰ ਇਹਨਾਂ ਦਵਾਈਆਂ ਦੇ ਨਾਲ ਇਨਸ਼ਾਅੱਲਾ ਤੁਸੀਂ ਇਹ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ। ਤੁਹਾਡੀ ਦਵਾਈ ਹੈ ਜੀ R73 ਇਹ ਦਸ ਕਤਰੇ ਤੁਸੀਂ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦਵਾਈ ਤੁਹਾਨੂੰ ਅਸੀਂ ਅਰਸਾਲ ਕਰ ਰਹੇ ਹਾਂ, ਇਹ ਤੁਸੀਂ 2-3 ਮਹੀਨੇ ਇਸਤੇਮਾਲ ਕਰੋ, ਇਨਸ਼ਾਅੱਲਾ ਮੋਹਰਿਆਂ ਦੀਆਂ ਦਰਦਾਂ ਮੋਹਰੇ ਤੁਹਾਡੇ ਠੀਕ ਹੋ ਜਾਂਦੇ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈਡੀ ਸਾਹਿਬ, ਅਗਲਾ ਮੈਸੇਜ ਸਾਨੂੰ ਇਮਤਿਆਜ਼ ਸਾਹਿਬ ਨੇ ਕੀਤਾ ਹੈ ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੇਰਾ ਮਿਹਦਾ ਬਹੁਤ ਖਰਾਬ ਰਹਿੰਦਾ, ਇਹਨਾਂ ਕਿਹਾ ਹੈ ਕਿ ਮੈਨੂੰ ਮਿਹਦੇ ਦੇ ਵਿੱਚ ਅਕਸਰ ਜਲਨ ਰਹਿੰਦੀ ਹੈ, ਕੋਈ ਚੀਜ਼ ਖਾ ਲਾਂ ਅਤੇ ਗੈਸ ਫਾਰੇ ਦਾ ਵੀ ਮਸਲਾ ਹੁੰਦਾ। ਇਸ ਤੋਂ ਇਲਾਵਾ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਕਬਜ਼ ਵੀ ਬਹੁਤ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਇਹਦਾ ਕੋਈ ਇਲਾਜ ਹੈ ਤਾਂ ਮੈਨੂੰ ਦੱਸ ਦਿਓ, ਅਗਰ ਕਹਿੰਦੇ ਹੋ ਤਾਂ ਮੈਂ ਕਲੀਨਿਕ 'ਤੇ ਆ ਕੇ ਚੈੱਕਅਪ ਕਰਵਾ ਲੈਣਾ
2: ਜੀ। ਬਿਹਤਰ ਤਾਂ ਇੱਕ ਦਫ਼ਾ ਤੁਸੀਂ ਕਲੀਨਿਕ 'ਤੇ ਆ ਕੇ ਚੈੱਕ ਕਰਾਓ, ਮਿਹਦੇ ਦਾ ਕਿਸੇ ਕਿਸਮ ਦਾ ਵੀ ਕੋਈ ਵੀ ਮਸਲਾ ਹੋਏ, ਮਿਹਦੇ 'ਚ ਜਲਨ ਹੈ, ਮਿਹਦੇ ਦਰਦ ਹੈ, ਜਾਂ ਗੈਸ ਫਾਰਾ ਹੁੰਦਾ ਹੈ, ਕਬਜ਼ ਰਹਿੰਦੀ ਹੈ, ਕਬਜ਼ ਦੀ ਵਜ੍ਹਾ ਨਾਲ ਵੀ ਮਿਹਦੇ ਦੇ ਮਸਲੇ ਜਿਹੜੇ ਨਾ ਉਹ ਬਹੁਤ ਜ਼ਿਆਦਾ ਹੋ ਜਾਂਦੇ ਨੇ, ਅਤੇ ਗੈਸ ਵਗੈਰਾ ਵੀ ਹੋ ਜਾਂਦੀ ਹੈ ਅਤੇ ਦਰਦ ਵੀ ਹੁੰਦੀ ਹੈ ਮਿਹਦੇ ਨੂੰ, ਅਤੇ ਇਹਦੀ ਤੁਹਾਡੀ ਦਵਾਈ ਹੈ ਜੀ Carbaway 30 ਹੈ, 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ। ਇਨਸ਼ਾਅੱਲਾ ਇਹਦੇ ਨਾਲ ਮਿਹਦੇ ਦੀ ਤੁਹਾਡੀ ਜਲਨ ਵੀ ਖਤਮ ਹੋ ਜਾਏਗੀ, ਗੈਸ ਫਾਰਾ ਵੀ ਖਤਮ ਹੋ ਜਾਏਗਾ
1: ਜੀ। ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ, ਅਗਲਾ ਮੈਸੇਜ ਸਾਨੂੰ ਅਬਦੁਲ ਕਲੀਮ ਸਾਹਿਬ ਨੇ ਕੀਤਾ ਹੈ। ਇਹ ਲਿਖਦੇ ਨੇ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, 3 ਮਹੀਨੇ ਇਸਤੇਮਾਲ ਕੀਤੀ। ਇਹਨਾਂ ਦਾ ਮਸਲਾ ਸੀ ਕਿ ਇਹਨਾਂ ਦੇ ਗੁਰਦੇ ਫੇਲ ਹੋ ਰਹੇ ਸੀ, ਇਹਨਾਂ ਦੀ ਸ਼ੂਗਰ ਵੀ ਜ਼ਿਆਦਾ ਰਹਿੰਦੀ ਸੀ। ਇਹਨਾਂ ਨੇ ਕਿਹਾ ਕਿ ਮੈਂ ਡਾਕਟਰਾਂ ਨੇ ਡਾਇਲਸਿਸ ਦਾ ਕਿਹਾ ਸੀ, ਲੇਕਿਨ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਉਸ ਤੋਂ ਬਾਅਦ ਮੇਰੀ ਸ਼ੂਗਰ ਵੀ ਕੰਟਰੋਲ ਹੈ ਔਰ ਗੁਰਦਿਆਂ ਦਾ ਮਸਲਾ ਵੀ ਹੱਲ ਹੋ ਗਿਆ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਕਲੀਨਿਕ ਆ ਜਾਵਾਂ ਜਾਂ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓਗੇ।
2: ਤੁਹਾਡੇ ਗੁਰਦੇ ਅਸਲ 'ਚ ਸ਼ੂਗਰ ਦੀ ਵਜ੍ਹਾ ਨਾਲ ਫੇਲ ਹੋ ਰਹੇ ਸੀ ਔਰ ਤੁਹਾਡਾ ਯੂਰੀਆ ਕ੍ਰੀਏਟਿਨਿਨ ਵੀ ਜ਼ਿਆਦਾ ਆ ਰਿਹਾ ਸੀ, ਅਤੇ ਇਹਨਾਂ ਦਵਾਈਆਂ ਦੇ ਨਾਲ ਅੱਲਾਹ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਸੀ ਜੀ L-Serum 30 ਅਤੇ Vesicare 30, ਇਹ ਤੁਸੀਂ ਅਜੇ ਦਵਾਈਆਂ ਮਜ਼ੀਦ 3 ਮਹੀਨੇ ਇਸਤੇਮਾਲ ਕਰਨੀਆਂ ਨੇ, ਇਨਸ਼ਾਅੱਲਾ ਇਹਦੇ ਨਾਲ ਤੁਹਾਡੇ ਗੁਰਦੇ ਆਪਣੀ ਹਾਲਤ 'ਚ ਅਸਲ 'ਚ ਆ ਕੇ ਅਤੇ ਆਸਤਾ ਆਸਤਾ ਕੰਮ ਸ਼ੁਰੂ ਕਰ ਦੇਣਗੇ। ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਇਹ ਤੁਸੀਂ ਮਜ਼ੀਦ 2-3 ਮਹੀਨੇ ਇਸਤੇਮਾਲ ਕਰੋ। ਉਸ ਤੋਂ ਇਲਾਵਾ ਅਗਰ ਸ਼ੂਗਰ ਤੁਹਾਡੀ ਜ਼ਿਆਦਾ ਆਵੇ ਤਾਂ ਏਸਡ ਫਾਸਟ ਮਦਰ ਟਿੰਕਚਰ ਹੈ, 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਹ ਵੀ ਤੁਹਾਨੂੰ ਅਸੀਂ ਭੇਜ ਰਹੇ ਹਾਂ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਲਾਹੌਰ ਤੋਂ ਕੀਤਾ ਹੈ ਅਸਲਮ ਸਾਹਿਬ ਨੇ। ਇਹ ਲਿਖਦੇ ਨੇ ਕਿ ਮੈਨੂੰ ਅਕਸਰ ਮਸਲਾ ਰਹਿੰਦਾ ਹੈ ਕਿ ਮੈਂ ਕੋਈ ਵੀ ਚੀਜ਼ ਖਾਵਾਂ ਹਜ਼ਮ ਨਹੀਂ ਹੁੰਦੀ, ਮਿਹਦੇ ਦਾ ਮਸਲਾ ਇਹਨਾਂ ਨੂੰ। ਇਹਦੇ ਨਾਲ ਨਾਲ ਇਹਨਾਂ ਨੇ ਲਿਖਿਆ ਹੈ ਕਿ ਮੈਨੂੰ ਸਫੇਦ ਮੋਤੀਆ ਵੀ ਹੈ। ਇਹਨਾਂ ਨੇ ਕਿਹਾ ਕਿ ਸਫੇਦ ਮੋਤੀਆ ਦੀ ਦਵਾਈ ਤੁਹਾਡੇ ਕੋਲੋਂ ਮੈਂ ਖਾਧੀ ਹੈ, ਅੱਲਾਹ ਦਾ ਸ਼ੁਕਰ ਹੈ ਕਿ ਮੇਰਾ ਮੋਤੀਆ ਸਾਫ਼ ਹੋ ਗਿਆ, ਲੇਕਿਨ ਮਿਹਦੇ ਦਾ ਮੇਰਾ ਮਸਲਾ ਹੱਲ ਨਹੀਂ ਹੋ ਰਿਹਾ, ਉਹ ਮੈਨੂੰ ਹੁਣ ਬਾਅਦ ਵਿੱਚ ਇਹ ਮਸਲਾ ਕਾਫ਼ੀ ਹੋ ਗਿਆ। ਇਹਨਾਂ ਨੇ ਕਿਹਾ ਹੈ ਕਿ ਮੈਨੂੰ ਤੁਸੀਂ ਦਵਾਈ ਅਰਸਾਲ ਕਰ ਦਿਓ।
2: ਮਿਹਦੇ ਦਾ ਅਗਰ ਜ਼ਿਆਦਾ ਪੁਰਾਣਾ ਮਸਲਾ ਹੈ ਤਾਂ ਉਹ ਵੀ ਅੱਲਾਹ ਤਾਲਾ ਦੇ ਫਜ਼ਲ ਨਾਲ ਠੀਕ ਹੋ ਜਾਂਦਾ। ਤੁਸੀਂ ਬਿਹਤਰ ਇਹ ਹੈ ਕਿ ਅਗਰ ਜ਼ਿਆਦਾ ਪੁਰਾਣਾ ਮਸਲਾ ਤਾਂ ਐਂਡੋਸਕੋਪੀ ਕਰਾ ਕੇ ਇੱਕ ਵਾਰੀ ਰਿਪੋਰਟ ਲੈ ਕੇ ਮੇਰੇ ਕੋਲ ਆ ਜਾਓ, ਅੱਲਾਹ ਤਾਲਾ ਆਪਣਾ ਕਰਮ ਕਰੇਗਾ। ਉਸ ਤੋਂ ਇਲਾਵਾ ਦੂਸਰੇ ਮਸਲੇ ਵੀ ਜਿਹੜੇ ਦੱਸ ਰਹੇ ਉਹਦਾ ਵੀ ਇਲਾਜ ਮੌਜੂਦ ਹੈ, ਤੁਹਾਨੂੰ ਇੱਕ ਦਫ਼ਾ ਕਲੀਨਿਕ 'ਤੇ ਆਉਣਾ ਪਏਗਾ
1: ਜੀ। ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਮਰਾ ਬੀਬੀ ਨੇ ਕੀਤਾ ਹੈ ਮਰੀਦਕੇ ਤੋਂ। ਇਹ ਲਿਖਦੀਆਂ ਨੇ ਕਿ ਮੇਰੇ 2 ਬੱਚੇ ਜਿਨ੍ਹਾਂ ਦੀ ਉਮਰ ਬਿਲ ਤਰਤੀਬ 10 ਸਾਲ ਔਰ 13 ਸਾਲ ਹੈ, ਉਹਨਾਂ ਦੀ ਨਜ਼ਰ ਕਮਜ਼ੋਰ ਹੈ। ਇਹਨਾਂ ਨੇ ਕਿਹਾ ਹੈ ਕਿ ਅਕਸਰ ਉਹਨਾਂ ਦੇ ਵਾਲ ਵੀ ਗਿਰਦੇ ਨੇ, ਖੁਸ਼ਕੀ ਸਿਕਰੀ ਦਾ ਵੀ ਮਸਲਾ ਰਹਿੰਦਾ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਇਹਨਾਂ ਦੋਨਾਂ ਬੱਚਿਆਂ ਦੇ ਬਾਰੇ 'ਚ ਦਵਾਈ ਦੱਸ ਦਿਓ ਜਾਂ ਫਿਰ ਤੁਸੀਂ ਜਿਸ ਤਰ੍ਹਾਂ ਮਸ਼ਵਰਾ ਦਿੰਦੇ ਹੋ ਕਲੀਨਿਕ 'ਤੇ ਲੈ ਕੇ ਆ ਜਾਵਾਂ ਬੱਚਿਆਂ ਨੂੰ।
2: ਹਾਂਜੀ, ਬੱਚਿਆਂ ਦੀ ਦਵਾਈ ਜੀ Bio-21 ਬੜੀ ਅੱਛੀ ਦਵਾਈ ਹੈ, ਤੁਸੀਂ 2-2 ਗੋਲੀਆਂ ਸੁਬਹ ਦੁਪਹਿਰ ਸ਼ਾਮ ਉਹਨਾਂ ਨੂੰ ਇਸਤੇਮਾਲ ਕਰਾਓ। ਇਹਦੇ ਨਾਲ ਇਨਸ਼ਾਅੱਲਾ ਬੱਚਿਆਂ ਦੀ ਗਰੋਥ ਵੀ ਹੋਏਗੀ, ਸਿਹਤ ਵੀ ਅੱਛੀ ਹੋ ਜਾਏਗੀ, ਕੱਦ ਵੀ ਵਧੇਗਾ, ਅਤੇ ਹੋਰ ਵੀ ਕੋਈ ਮਸਲਾ ਹੋਏਗਾ ਤਾਂ ਇਨਸ਼ਾਅੱਲਾ ਇਹਦੇ ਨਾਲ ਠੀਕ ਹੋ ਜਾਏਗਾ
1: ਜੀ। ਸਮਾਂ ਇਹਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ ਹੈ। ਆਖਰ 'ਤੇ ਡਾਕਟਰ ਸਾਹਿਬ ਦਾ ਪਤਾ ਅਤੇ ਉਹਨਾਂ ਦੇ ਕਲੀਨਿਕ ਦੇ ਔਕਾਤਕਾਰ ਇੱਕ ਵਾਰੀ ਫਿਰ ਨੋਟ ਕਰ ਲਵੋ। ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ, ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ। ਡਾਕਟਰ ਸਾਹਿਬ ਦਾ ਫੋਨ ਨੰਬਰ ਹੈ ਜੀ 0300-44-1380, ਯਾਨੀ 0300-44-1380। ਡਾਕਟਰ ਸਾਹਿਬ ਕਲੀਨਿਕ 'ਤੇ ਕੋਈ ਨਾਗਾ ਨਹੀਂ ਕਰਦੇ, ਬਿਲਾ ਨਾਗਾ ਆਪਣੇ ਕਲੀਨਿਕ 'ਤੇ ਮੌਜੂਦ ਹੁੰਦੇ ਨੇ। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤਕਾਰ ਨੇ ਸੁਬਹ 11 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ 'ਤੇ ਮਰੀਜ਼ ਵੇਖਦੇ ਨੇ। ਜਿਹੜੇ ਮਰੀਜ਼ ਕਲੀਨਿਕ ਨਹੀਂ ਆ ਸਕਦੇ ਉਹ ਡਾਕ ਦੇ ਜ਼ਰੀਏ ਦਵਾਈ ਮੰਗਵਾ ਸਕਦੇ ਨੇ। ਅਤੇ ਇਹਦੇ ਨਾਲ ਹੀ ਤਾਹਿਰਾ ਜਮੀਨ ਨੂੰ ਅਤੇ ਹੋਮਿਓ ਡਾਕਟਰ ਸਈਦ ਅਨਵਰ ਸਲੈਰੀ ਸਾਹਿਬ ਨੂੰ ਇਜਾਜ਼ਤ ਦਿਓ। ਅੱਲਾਹ ਹਾਫਿਜ਼।
2: ਅੱਲਾਹ ਹਾਫਿਜ਼।
0: You're listening to FM 101, Abale Bale Oshawa Shawa.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: सोना से है कामयाबी स्कीम के तहत कार्ड को स्क्रैच करें और पाएं बेशुमार कीमती इनामात।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਹਰ ਪਾਕਿਸਤਾਨੀ ਕੇ ਦਿਲ ਕੀ ਪੁਕਾਰ ਚਾਏ ਬਨੇ ਬਸ ਟਪਾਲ ਦਾਨੇਦਾਰ
2: There's music, and then there's magic. One above FM 101.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਹਰ ਪਾਕਿਸਤਾਨੀ ਕੇ ਦਿਲ ਕੀ ਪੁਕਾਰ ਚਾਹੇ ਬਣੇ ਬਸ ਟਪਾਲ ਦਾਨੇਦਾਰ
2: There's music, and then there's magic. One above, FM 101.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਪਾਕਿਸਤਾਨੀ ਕੇ ਦਿਲ ਕੀ ਪੁਕਾਰ ਚਾਹੇ ਬਨੇ ਬਸ ਟਪਾਲ ਦਾਨੇਦਾਰ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਪਾਕਿਸਤਾਨੀ ਕੇ ਦਿਲ ਕੀ ਪੁਕਾਰ ਚਾਏ ਬਨੇ ਬਸ ਟਪਾਲ ਦਾਨੇਦਾਰ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਪਾਕਿਸਤਾਨੀ ਕੇ ਦਿਲ ਕੀ ਪੁਕਾਰ ਚਾਏ ਬਨੇ ਬਸ ਟਪਾਲ ਦਾਨੇਦਾਰ।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਪਾਕਿਸਤਾਨੀ ਕੇ ਦਿਲ ਕੀ ਪੁਕਾਰ ਚਾਏ ਬਨੇ ਬਸ ਟਪਾਲ ਦਾਨੇਦਾਰ।

0: there's music, and then there's magic. One Above, FM 101.
1: Herbal expert, Professor Suleiman de Tibbi Mashware.
2: Sone pen prao te mere buzurgo, tuhadi pen te is program di mezban Saima, tuhadi khidmat vich bahut sare salam te bahut sariyan duawan pesh kar diye. Sone pen prao,
1: Herbal expert, Professor
2: Suleiman de Tibbi Mashware, tuhanu sehatmand rakhan vich madadgar ne. Is layi program baqaidgi nal suno. Pen prao hamesha vango aj vi sade nal Pakistan de mashhoor te gold medal hasil karn wale tabib te janab ਪ੍ਰੋਫੈਸਰ ਸੁਲੇਮਾਨ ਸਾਹਿਬ ਤਸ਼ਰੀਫ ਰੱਖਦੇ ਨੇ ਪਹਿਲਾਂ ਤੁਸੀਂ ਨੋਟ ਫਰਮਾਓ ਸਾਡਾ ਪਤਾ ਤੇ ਫੋਨ ਨੰਬਰਸ ਉਸ ਤੋਂ ਬਾਅਦ ਮੈਂ ਤੁਹਾਡੀ ਮੁਲਾਕਾਤ ਸੁਲੇਮਾਨ ਸਾਹਿਬ ਨਾਲ ਕਰਵਾਵਾਂਗੀ
1: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-27160 ਯਾਨੀ 042-377-27160 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
2: ਪੈਨ ਪ੍ਰੋ ਤੁਹਾਨੂੰ ਨੰਬਰਸ ਵੀ ਮਿਲ ਗਏ ਨੇ ਅਤੇ ਪਤਾ ਵੀ ਹੁਣ ਤੁਸੀਂ ਆਪ ਵੀ ਸੁਲੇਮਾਨ ਸਾਹਿਬ ਨੂੰ ਮਿਲ ਸਕਦੇ ਹੋ ਸੁਲੇਮਾਨ ਸਾਹਿਬ ਜੀ ਆਇਆਂ ਨੂੰ ਸੱਤੇ ਖੈਰਾਂ ਨੇ ਨਾ
3: ਸਹਿਮਾ ਜੀ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਸੱਤੇ ਹੀ ਨਹੀਂ ਦਸੇ ਹੀ ਖੈਰਾਂ ਨੇ
2: ਵਾਹ ਜੀ ਵਾਹ
3: ਅਤੇ ਮੈਂ ਦੁਆ ਕਰਨਾ ਕਿ ਰੱਬ ਮੇਰੇ ਭੈਣ ਭਰਾਵਾਂ ਦੀਆਂ ਵੀ ਦਸੇ ਹੀ ਖੈਰਾਂ ਕਰੇ ਆਮੀਨ
2: ਆਮੀਨ ਵਾਹ ਸੁਲੇਮਾਨ ਸਾਹਿਬ ਹੁਣ

0: ਮੈਂ ਵੀ ਦੱਸੇ ਖੈਰਾਂ ਕਵਾਂਗੀ। ਸੁਲੇਮਾਨ ਸਾਹਿਬ, ਇਹ ਗੱਲ ਦੱਸੋ, ਤੁਸੀਂ ਮਾਸ਼ਾਅੱਲਾ ਸਾਰਾ ਸਾਰਾ ਦਿਨ ਕੰਮ ਕਰਦੇ ਹੋ, ਸੈਂਕੜੋ ਮਰੀਜ਼ ਵੇਖਦੇ ਹੋ, ਦਵਾਈਆਂ ਬਣਾਉਂਦੇ ਹੋ। ਸੁਲੇਮਾਨ ਸਾਹਿਬ, ਤੁਸੀਂ ਥੱਕਦੇ ਨਹੀਂ? ਮੈਨੂੰ ਤਾਂ ਲੱਗਦਾ ਹੈ ਕਿ ਤੁਸੀਂ ਕੋਈ ਖਾਸ ਕੁਸ਼ਤਾ ਖਾਂਦੇ ਹੋ।
1: ਵਾਹ ਸਹਿਮਾ ਜੀ ਵਾਹ, ਤੁਸੀਂ ਸਮਝਦੇ ਹੋ ਕਿ ਕੁਸ਼ਤਾ ਖਾਣ ਨਾਲ ਹੀ ਬੰਦਾ ਸਿਹਤਮੰਦ ਰਹਿੰਦਾ ਹੈ
0: ਤੇ ਹੋਰ।
1: ਸਹਿਮਾ ਜੀ, ਮੁਨਾਸਬ ਖੁਰਾਕ, ਮੁਨਾਸਬ ਵਰਜਿਸ਼ ਤੇ ਨੀਂਦਰ ਪੂਰੀ ਕਰਨਾ, ਇਹ ਚੀਜ਼ਾਂ ਬੰਦੇ ਨੂੰ ਸਿਹਤਮੰਦ ਰੱਖਦੀਆਂ ਨੇ ਤੇ ਮੈਂ ਇਹਨਾਂ ਚੀਜ਼ਾਂ ਤੇ ਹਮੇਸ਼ਾ ਹੀ ਅਮਲ ਕਰਨਾ ਵਾ।
0: ਮਾਸ਼ਾਅੱਲਾ ਜੀ ਮਾਸ਼ਾਅੱਲਾ, ਵਾਹ ਸੁਲੇਮਾਨ ਸਾਹਿਬ, ਬਹੁਤ ਖੂਬ। ਸੁਲੇਮਾਨ ਸਾਹਿਬ, ਟੋਨੇ ਆ ਅਗਲੀ ਈਮੇਲ
1: ਜੀ ਜ਼ਰੂਰ,
0: ਜਿਹੜੀ ਸਾਨੂੰ ਲਿਖੀ ਹੈ ਕਾਸ਼ ਬਸ਼ੀਰ ਹੋਣਾ।
1: ਅੱਛਾ,
0: ਇਹ ਲਿਖਦੇ ਨੇ ਕਿ ਮੇਰੀਆਂ ਉਂਗਲਾਂ ਤੇ ਗੋਡਿਆਂ ਵਿੱਚ ਬਹੁਤ ਹੀ ਪੀੜ ਰਹਿੰਦੀ ਹੈ, ਟੁਰਨਾ ਫਿਰਨਾ ਮੁਸ਼ਕਿਲ ਹੋ ਗਿਆ। ਇਹਦੇ ਨਾਲ ਨਾਲ ਬਹੁਤ ਹੀ ਪੁਰਾਣੀ ਕਬਜ਼ ਵੀ ਹੈ ਤੇ ਅੱਧੇ ਸਿਰ ਵਿੱਚ ਦਰਦ ਹੁੰਦਾ। ਮੈਂ ਤੇ ਇਲਾਜ ਕਰਾ ਕਰਾ ਕੇ ਥੱਕ ਗਿਆ ਵਾਂ। ਬੜੀ ਉਮੀਦ ਨਾਲ ਤੁਹਾਨੂੰ ਈਮੇਲ ਲਿਖੀ ਹੈ, ਮਸ਼ਵਰਾ ਦਿਓ ਕਿ ਮੈਂ ਕੀ ਕਰਾਂ।
1: ਕਾਸ਼ ਭਾਈ, ਤੁਸੀਂ ਇਸ ਵੇਲੇ ਤਿੰਨ ਬਿਮਾਰੀਆਂ ਵਿੱਚ ਫਸੇ ਹੋਏ ਹੋ, ਯਾਨੀ ਜੋੜਾਂ ਦਾ ਦਰਦ, ਦਾਇਮੀ ਕਬਜ਼ ਤੇ ਅੱਧੇ ਸਿਰ ਦਾ ਦਰਦ। ਮੇਰੇ ਭਾਈ, ਇਹਨਾਂ ਤਿੰਨਾਂ ਬਿਮਾਰੀਆਂ ਦੀ ਜੜ੍ਹ ਕਬਜ਼। ਜਦੋਂ ਤੀਕਰ ਇਹਦਾ ਇਲਾਜ ਨਹੀਂ ਹੋਵੇਗਾ, ਦੂਜੀਆਂ ਬਿਮਾਰੀਆਂ ਠੀਕ ਨਹੀਂ ਹੋਣਗੀਆਂ। ਭਾਈ ਜੀ, ਤੁਸੀਂ ਮਿਰਚ ਮਸਾਲੇ ਵਾਲੀਆਂ ਅਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਨਾ ਖਾਓ ਅਤੇ ਫੌਰਨ ਹੀ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਤੁਹਾਡੇ ਲਈ ਇਲਾਜ ਤਜਵੀਜ਼ ਕੀਤਾ ਜਾ ਸਕੇ।
0: ਬਿਲਕੁਲ ਸਹੀ।
1: ਵੈਸੇ ਮੇਰੇ ਭਾਈ, ਤੁਸੀਂ ਫਿਕਰ ਨਾ ਕਰੋ, ਕਿਉਂਕਿ ਸੋਹਣੇ ਰੱਬ ਨੇ ਇਹੋ ਜਿਹੀਆਂ ਜੜੀ ਬੂਟੀਆਂ ਪੈਦਾ ਕੀਤੀਆਂ ਨੇ ਜਿਹੜੀਆਂ ਹਰ ਬਿਮਾਰੀ ਨੂੰ ਠੀਕ ਕਰ ਦਿੰਦੀਆਂ ਨੇ।
0: ਬਿਲਕੁਲ,
1: ਬਸ ਤੁਸੀਂ ਇਲਾਜ ਸ਼ੁਰੂ ਕਰੋ, ਇਨਸ਼ਾਅੱਲਾ ਤੁਹਾਡੀ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ
0: ਇਨਸ਼ਾਅੱਲਾ ਤਾਲਾ ਜੀ। ਕਾਸ਼ਿਫ ਭਾਈ, ਹੁਣ ਤੁਸੀਂ ਫਿਕਰ ਨਹੀਂ ਕਰਨੀ, ਬਲਕਿ ਇਲਾਜ ਸ਼ੁਰੂ ਕਰਨਾ ਹੈ। ਸੁਲੇਮਾਨ ਸਾਹਿਬ, ਪੇਸ਼ ਕਰਨੀ ਆ ਅਗਲੀ ਈਮੇਲ ਜਿਹੜੀ ਸਾਡੇ ਇੱਕ ਭਰਾ ਅਦਨਾਨ ਰਿਜ਼ਵੀ ਹੋਣਾ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੇ ਵੱਡੇ ਭਾਈ, ਜਿਨ੍ਹਾਂ ਦੀ ਉਮਰ 62 ਸਾਲ ਹੈ, ਉਹਨਾਂ ਨੂੰ ਸ਼ੂਗਰ, ਬਲੱਡ ਪ੍ਰੈਸ਼ਰ ਤੇ ਦਿਲ ਦੀ ਤਕਲੀਫ ਹੈ
1: ਜੀ।
0: ਇਲਾਜ ਤੇ ਹੋ ਰਿਹਾ ਪਰ ਆਰਾਮ ਨਹੀਂ ਹੁੰਦਾ।
1: ਠੀਕ।
0: ਸੁਲੇਮਾਨ ਸਾਹਿਬ, ਇਹੋ ਜਿਹੀ ਬਿਮਾਰੀ ਵਿੱਚ ਦੇਸੀ ਇਲਾਜ ਨਾਲ ਆਰਾਮ ਹੋ ਸਕਦਾ ਹੈ ਕਿ ਨਹੀਂ, ਮਸ਼ਵਰਾ ਦਿਓ। ਸੁਲੇਮਾਨ ਸਾਹਿਬ, ਇਹ ਤੇ ਤਿੰਨੇ ਬਿਮਾਰੀਆਂ ਖਤਰਨਾਕ ਨੇ, ਇਹੋ ਜਿਹੇ ਮਰੀਜ਼ ਦਾ ਇਲਾਜ ਤੇ ਵਾਕਈ ਮੁਸ਼ਕਿਲ ਹੁੰਦਾ।
1: ਸਹਿਮਾ ਜੀ, ਜੇ ਇਲਾਜ ਕਰਨ ਦਾ ਤਰੀਕਾ ਹੋਵੇ ਤੇ ਕੋਈ ਇਲਾਜ ਵੀ ਮੁਸ਼ਕਿਲ ਨਹੀਂ ਹੁੰਦਾ। ਇਹ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਸਮਝਾਈ ਸੀ
0: ਜੀ ਜੀ। ਯਾਨੀ ਇਲਾਜ ਦਾ ਤਰੀਕਾ ਨਾ ਹੋਵੇ ਤੇ ਮਰੀਜ਼ ਤਜਰਬਿਆਂ ਦੀ ਲੈਬੋਰਟਰੀ ਬਣ ਜਾਂਦਾ
1: ਜੀ। ਬਿਲਕੁਲ ਸਹਿਮਾ ਜੀ, ਇਹ ਗੱਲ ਹੈ। ਅਦਨਾਨ ਭਾਈ, ਤੁਸੀਂ ਆਪ ਵੀ ਜਾਣਦੇ ਹੋ ਕਿ ਤੁਹਾਡੇ ਭਾਈ ਹੋਰਾਂ ਦਾ ਕੀ ਕੇਸ ਹੈ। ਜ਼ਾਹਿਰ ਕਿ ਇਹੋ ਜਿਹੀਆਂ ਬਿਮਾਰੀਆਂ ਦਾ ਇਲਾਜ ਕੁਛ ਲੰਬਾ ਹੀ ਹੁੰਦਾ ਹੈ। ਮੇਰੇ ਭਾਈ, ਤੁਸੀਂ ਕਿਸੇ ਦਿਨ ਆਪਣੇ ਭਾਈ ਨੂੰ ਲੈ ਕੇ ਨਾ ਮੇਰੇ ਦਵਾਖਾਨੇ ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡੇ ਭਾਈ ਹੋਰਾਂ ਦੀ ਜਿਸਮਾਨੀ ਹਾਲਤ ਨੂੰ ਵੇਖ ਕੇ ਉਹਨਾਂ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ।
0: ਬਿਲਕੁਲ।
1: ਵੈਸੇ ਤੁਸੀਂ ਰੱਬ 'ਤੇ ਭਰੋਸਾ ਰੱਖੋ, ਉਹ ਜ਼ਾਤ ਚਾਹੇ ਤਾਂ ਮਿੱਟੀ ਤੋਂ ਵੀ ਸ਼ਿਫਾ ਹੋ ਸਕਦੀ ਹੈ। ਇਨਸ਼ਾਅੱਲਾ ਇਲਾਜ ਨਾਲ ਬਿਹਤਰੀ ਹੋਵੇਗੀ
0: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਈਮੇਲ ਮਨਜ਼ੂਰ ਗਿਲਾਨੀ ਹੋਰਾਂ ਲਿਖੀ ਹੈ
1: ਜੀ ਜੀ।
0: ਇਹ ਕਹਿੰਦੇ ਨੇ ਕਿ ਮੇਰਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਰਹਿੰਦਾ ਹੈ, ਮੈਂ ਗੋਲੀਆਂ ਵੀ ਲੈਂਦਾ ਵਾਂ, ਫਿਰ ਵੀ ਆਰਾਮ ਨਹੀਂ ਹੁੰਦਾ। ਮਿਹਰਬਾਨੀ ਕਰਕੇ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਜਿਹਦੇ ਨਾਲ ਬਲੱਡ ਪ੍ਰੈਸ਼ਰ ਬਿਲਕੁਲ ਨਾਰਮਲ ਹੋ ਜਾਵੇ।
1: ਮਨਜ਼ੂਰ ਭਾਈ, ਮੈਂ ਕਿਸੇ ਪ੍ਰੋਗਰਾਮ ਵਿੱਚ ਇਹ ਦੱਸਿਆ ਸੀ ਕਿ ਇਹਨਾਂ ਗੋਲੀਆਂ ਦਾ ਹੀ ਅਸਰ ਹੈ ਕਿ ਤੁਹਾਨੂੰ ਅਸਾਬੀ ਕਮਜ਼ੋਰੀ ਹੋ ਗਈ ਹੈ। ਭਾਈ ਜੀ, ਤੁਸੀਂ ਘਿਓ, ਨਮਕ, ਵੱਡਾ ਗੋਸ਼ਤ ਤੇ ਬਾਜ਼ਾਰੀ ਚੀਜ਼ਾਂ ਬਿਲਕੁਲ ਛੱਡ ਦਿਓ ਤੇ ਰੋਜ਼ਾਨਾ ਪੈਦਲ ਜ਼ਰੂਰ ਤੁਰਿਆ ਕਰੋ।
0: ਇਹ ਸਭ ਤੋਂ ਚੰਗੀ ਗੱਲ ਹੈ।
1: ਹਾਂਜੀ ਭਾਈ ਜੀ, ਮੈਂ ਤੁਹਾਨੂੰ ਦਵਾਈ ਪਾਸਲ ਕਰਵਾ ਦਿਆਂਗਾ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਬਲੱਡ ਪ੍ਰੈਸ਼ਰ ਕੰਟਰੋਲ ਹੋ ਜਾਏਗਾ
0: ਜੀ। ਬਿਲਕੁਲ ਹੋ ਜਾਏਗੀ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ ਦੀ ਦਵਾਈ ਹੀ ਐਸੀ ਹੈ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ ਈਮੇਲਸ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰੇਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
2: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608, ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com।
0: ਸੋਹਣੇ ਭੈਣ ਭਰਾਓ, ਅੱਧੀ ਛੁੱਟੀ ਮੁੱਕ ਗਈ ਤੇ ਹੁਣ ਵਾਰੀ ਏ ਅਗਲੀ SMS ਦੀ। ਸੁਲੇਮਾਨ ਸਾਹਿਬ SMS ਭੈਣ ਹੋਰਾਂ ਦੀ ਜਿਨ੍ਹਾਂ ਨੂੰ 3 ਮਸਲੇ ਨੇ ਜਿਹੜੇ ਬਹੁਤ ਹੀ ਖਤਰਨਾਕ ਨੇ, ਯਾਨੀ ਮੈਨੂੰ ਵੀ ਉਹਨਾਂ ਤੋਂ ਬਹੁਤ ਹੀ ਡਰ ਲੱਗਦਾ ਉਹਨਾਂ ਮਸਲਿਆਂ ਤੋਂ।
1: ਅੱਛਾ ਸਹਿਮਾ ਜੀ, ਤੁਸੀਂ ਤੇ ਹਰ ਗੱਲ ਤੋਂ ਹੀ ਡਰਦੇ ਹੋ, ਬਲਕਿ ਹਰ ਗੱਲ ਨੂੰ ਮਸਲਾ ਬਣਾ ਲੈਂਦੇ ਹੋ।
0: ਹਾਏ ਹਾਏ
1: ਸਹਿਮਾ ਜੀ, ਇਹ ਬਿਮਾਰੀਆਂ ਰੱਬ ਵੱਲੋਂ ਹੁੰਦੀਆਂ ਨੇ ਤੇ ਰੱਬ ਹੀ ਇਹਨਾਂ ਨੂੰ ਠੀਕ ਕਰਦਾ ਹੈ
0: ਜੀ। ਇਹ ਗੱਲ ਤੇ ਹੈ। ਸੁਲੇਮਾਨ ਸਾਹਿਬ ਭੈਣ ਹੋਰੀ ਕਹਿੰਦੇ ਨੇ ਕਿ ਵਾਲ ਬਹੁਤ ਡਿੱਗਦੇ ਨੇ, ਚਿਹਰੇ ਤੇ ਮੁਹਾਸੇ ਬਣ ਗਏ ਨੇ, ਤੇ ਤੀਜੀ ਬਿਮਾਰੀ ਮੋਟਾਪਾ ਹੈ
1: ਜਿਹਦਾ
0: ਬਹੁਤ ਇਲਾਜ ਕਰਵਾਇਆ, ਡਾਈਟਿੰਗ ਕੀਤੀ ਪਰ ਵਜ਼ਨ ਨਹੀਂ ਘਟਿਆ। ਇਹ ਕਹਿੰਦੀਆਂ ਨੇ ਕਿ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
1: ਸਹਿਮਾ ਜੀ, ਤੁਸੀਂ ਤੇ ਐਵੇਂ ਇਹਨਾਂ ਬਿਮਾਰੀਆਂ ਤੋਂ ਡਰਦੇ ਹੋ, ਇਹ ਬਿਮਾਰੀਆਂ ਨਾਲ ਬਿਲਕੁਲ ਠੀਕ ਹੋ ਜਾਂਦੀਆਂ ਨੇ।
0: ਅੱਛਾ ਅੱਛਾ।
1: ਭੈਣ ਜੀ, ਤੁਹਾਡੀ ਪਰੇਸ਼ਾਨੀ ਆਪਣੀ ਜਗ੍ਹਾ ਠੀਕ ਹੈ, ਪਰ ਜਦੋਂ ਤੱਕ ਇਲਾਜ ਨਾ ਹੋਵੇ ਬਿਮਾਰੀ ਠੀਕ ਨਹੀਂ ਹੋ ਸਕਦੀ।
0: ਬਿਲਕੁਲ।
1: ਭੈਣ ਜੀ, ਇਹ ਗੱਲ ਯਾਦ ਰੱਖੋ ਕਿ ਮੁਕਤੀ ਬਿਮਾਰੀਆਂ ਦਾ ਇਲਾਜ ਵੀ ਵੱਖੋ ਵੱਖ ਕਰਨਾ ਪੈਂਦਾ ਹੈ, ਜਿਹਦੇ ਵਿੱਚ ਥੋੜ੍ਹਾ ਜਿਹਾ ਵਕਤ ਲੱਗਦਾ ਹੈ।
0: ਬਿਲਕੁਲ।
1: ਇਸ ਲਈ ਤੁਸੀਂ ਜ਼ਰਾ ਟਿੱਕ ਕੇ ਇਲਾਜ ਕਰਾਉਣਾ ਤਾਂ ਕਿ ਹਰ ਬਿਮਾਰੀ ਪੂਰੀ ਤਰ੍ਹਾਂ ਠੀਕ ਹੋ ਜਾਵੇ। ਭੈਣ ਜੀ, ਤੁਸੀਂ ਚਟਪਟੇ ਖਾਣੇ ਅਤੇ ਖਾਸ ਤੌਰ 'ਤੇ ਬਾਜ਼ਾਰੀ ਸ਼ੈਵਾਂ ਬਿਲਕੁਲ ਛੱਡ ਦਿਓ ਅਤੇ ਪੈਦਲ ਜ਼ਰੂਰ ਤੁਰਿਆ ਕਰੋ, ਇਹ ਮੇਰੀ ਤੁਹਾਨੂੰ ਨਸੀਹਤ ਹੈ। ਭੈਣ ਜੀ, ਮੈਂ ਤੁਹਾਨੂੰ 3 ਕਿਸਮ ਦੀਆਂ ਦਵਾਈਆਂ ਪਾਰਸਲ ਕਰਵਾ ਦਿਆਂਗਾ, ਤੁਸੀਂ ਇਹਨਾਂ ਨੂੰ ਇਸਤੇਮਾਲ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੋਟਾਪਾ ਦੂਰ ਹੋ ਜਾਏਗਾ ਅਤੇ ਮੁਹਾਸੇ ਵੀ ਠੀਕ ਹੋ ਜਾਣਗੇ ਅਤੇ ਵਾਲ ਵੀ ਮਜ਼ਬੂਤ ਹੋਣਗੇ। ਬਸ ਦਵਾਈ ਅਤੇ ਪਰਹੇਜ਼ ਪਾਬੰਦੀ ਨਾਲ ਕਰਨਾ, ਰੱਬ ਆਪਣਾ ਕਰਮ ਕਰੇਗਾ।
0: ਇਨਸ਼ਾਅੱਲਾ ਜੀ, ਇਨਸ਼ਾਅੱਲਾ ਜੀ। ਭੈਣ ਜੀ, ਤੁਸੀਂ ਮੇਰੇ ਵਾਂਗੂ ਡਰਨਾ ਨਹੀਂ ਅਤੇ ਨਾ ਹੀ ਪਰੇਸ਼ਾਨ ਹੋਣਾ, ਕਿਉਂਕਿ ਹੁਣ ਤੁਹਾਨੂੰ ਦਵਾਈਆਂ ਮਿਲ ਜਾਣਗੀਆਂ ਅਤੇ ਇਨਸ਼ਾਅੱਲਾ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ। ਸੁਲੇਮਾਨ ਸਾਹਿਬ,
2: SMS
0: ਹਨੀਫ ਗੋਂਦਲ ਹੋਰਾਂ ਲਿਖੀ ਹੈ
1: ਜੀ ਜੀ।
0: ਕਹਿੰਦੇ ਨੇ ਕਿ ਮੈਨੂੰ ਭੁੱਖ ਬਹੁਤ ਲੱਗਦੀ ਹੈ ਅਤੇ ਮੈਂ ਖੂਬ ਹੀ ਖਾਂਦਾ ਵਾਂ, ਪਰ ਕੁਝ ਦਿਨਾਂ ਤੋਂ ਖਾਣਾ ਪੂਰੀ ਤਰ੍ਹਾਂ ਹਜ਼ਮ ਨਹੀਂ ਹੋ ਰਿਹਾ। ਰੋਟੀ ਖਾਣ ਤੋਂ ਬਾਅਦ ਢਿੱਡ ਫੁੱਲ ਜਾਂਦਾ ਹੈ ਤੇ ਮੂੰਹ ਵਿੱਚ ਖੱਟਾ ਪਾਣੀ ਆਉਂਦਾ ਤੇ ਢਿੱਡ ਵਿੱਚ ਹਲਕਾ ਹਲਕਾ ਦਰਦ ਵੀ ਹੁੰਦਾ ਹੈ। ਸੁਲੇਮਾਨ ਸਾਹਿਬ, ਸਭ ਤੋਂ ਹੈਰਾਨੀ ਦੀ ਗੱਲ ਇਹ ਵੇ ਕਿ ਇੰਨਾ ਖਾਣ ਤੋਂ ਬਾਅਦ ਵੀ ਜਿਸਮ ਵਿੱਚ ਕਮਜ਼ੋਰੀ ਮਹਿਸੂਸ ਹੁੰਦੀ ਹੈ। ਮਿਹਰਬਾਨੀ ਕਰਕੇ ਮੇਰੇ ਲਈ ਕੋਈ ਚੰਗੀ ਜਿਹੀ ਦੁਆ ਪਾਰਸਲ ਕਰ ਦਿਓ।
1: ਹਨੀਫ ਭਾਈ, ਯਾਦ ਰੱਖੋ ਕਿ ਜ਼ਰੂਰਤ ਤੋਂ ਜ਼ਿਆਦਾ ਭੁੱਖ ਲੱਗਣਾ ਵੀ ਚੰਗਾ ਨਹੀਂ ਤੇ ਬਹੁਤ ਜ਼ਿਆਦਾ ਖਾਣਾ ਵੀ ਸਿਹਤ ਨੂੰ ਬਰਬਾਦ ਕਰ ਦਿੰਦਾ ਹੈ।
0: ਬਿਲਕੁਲ।
1: ਮੇਰੇ ਭਾਈ, ਮੈਂ ਤੁਹਾਨੂੰ ਮਿਹਦਾ ਠੀਕ ਕਰਨ ਵਾਲੀ ਦਵਾਈ ਪਾਰਸਲ ਕਰਾ ਦਿਆਂਗਾ ਜਿਹਦੇ ਨਾਲ ਤੁਹਾਡਾ ਮਿਹਦਾ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗਾ। ਪਰ ਮੈਂ ਤੁਹਾਨੂੰ ਇੱਕ ਜ਼ਰੂਰੀ ਮਸ਼ਵਰਾ ਇਹ ਦਿਆਂਗਾ ਕਿ ਤੁਸੀਂ ਫੌਰਨ ਹੀ ਆਪਣੀ ਸ਼ੂਗਰ ਚੈੱਕ ਕਰਵਾਓ ਅਤੇ ਫਿਰ ਉਹਦੇ ਬਾਰੇ ਵੀ ਮੈਨੂੰ ਦੱਸੋ ਤਾਂ ਕਿ ਦਵਾਈ ਵਿੱਚ ਤਬਦੀਲੀ ਹੋ ਸਕੇ। ਮੇਰੇ ਭਾਈ, ਰੱਬ ਨਾ ਕਰੇ ਜੇ ਸ਼ੂਗਰ ਹੋਈ ਤਾਂ ਪਰੇਸ਼ਾਨੀ ਦੀ ਕੋਈ ਐਸੀ ਗੱਲ ਨਹੀਂ, ਕਿਉਂਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਬਤਦਾਈ ਮਰਹਲੇ ਦੀ ਸ਼ੂਗਰ ਜੜੀ ਬੂਟੀਆਂ ਨਾਲ ਬਿਲਕੁਲ ਠੀਕ ਹੋ ਜਾਂਦੀ ਹੈ। ਮੇਰੇ ਭਾਈ, ਤੁਸੀਂ ਫਿਕਰ ਨਾ ਕਰੋ, ਇਨਸ਼ਾਅੱਲਾ ਤੁਸੀਂ ਸਿਹਤਮੰਦ ਹੋ ਜਾਓਗੇ
0: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਹਨੀਫ ਸਾਹਿਬ ਨੂੰ ਤੇ ਮਿਹਦੇ ਦਾ ਪ੍ਰੋਬਲਮ ਹੈ
1: ਜੀ,
0: ਪਰ ਤੁਸੀਂ ਉਹਨਾਂ ਨੂੰ ਸ਼ੂਗਰ ਚੈੱਕ ਕਰਾਉਣ ਦਾ ਮਸ਼ਵਰਾ ਦਿੱਤਾ ਹੈ, ਇਹ ਕੀ ਗੱਲ ਹੋਈ?
1: ਵਾਹ ਸਹਿਮਾ ਜੀ, ਬੜਾ ਚੁਣ ਕੇ ਸਵਾਲ ਕੱਢਿਆ ਜੀ,
0: ਮੇਰੇ
1: ਜਵਾਬ ਵਿੱਚੋਂ ਸਵਾਲ ਲੱਭਿਆ ਜੀ। ਗੱਲ ਇਹ ਵੇ ਕਿ ਕੁਝ ਲੋਕ ਸਮਝਦੇ ਨੇ ਕਿ ਭੁੱਖ ਜ਼ਿਆਦਾ ਲੱਗ ਰਹੀ ਹੈ ਅਤੇ ਉਹ ਸਿਹਤ ਦੀਆਂ ਅਲਾਮਤਾਂ ਨੇ, ਪਰ ਬਹੁਤ ਜ਼ਿਆਦਾ ਭੁੱਖ ਲੱਗਣਾ ਅਤੇ ਜਿਸਮ 'ਚ ਕਮਜ਼ੋਰੀ ਹੋ ਜਾਣਾ ਸ਼ੂਗਰ ਦੀ ਅਲਾਮਤ ਵੀ ਹੈ, ਇਸ ਲਈ ਹਨੀਫ ਸਾਹਿਬ ਨੂੰ ਸ਼ੂਗਰ ਚੈੱਕ ਕਰਾਉਣ ਦਾ ਮਸ਼ਵਰਾ ਦਿੱਤਾ ਹੈ।
0: ਵਾਹ ਜੀ ਵਾਹ। ਸੁਲੇਮਾਨ ਸਾਹਿਬ, ਇਹੀਓ ਤਾਂ ਤੁਹਾਡੀ ਕਾਰੀਗਰੀ ਹੈ ਕਿ ਬਿਮਾਰੀ ਦੀ ਤਹਿ ਤੱਕ ਪਹੁੰਚ ਜਾਂਦੇ ਹੋ। ਵਾਹ। ਸੁਲੇਮਾਨ ਸਾਹਿਬ, ਪੜ੍ਹਨੀ ਆ ਅਗਲੀ ਈਮੇਲ
1: ਜਿਹੜੀ
0: ਅਬਦੁਲ ਲਤੀਫ ਚੌਧਰੀ ਹੋਰਾਂ ਲਿਖੀ ਹੈ।
1: ਅੱਛਾ।
0: ਇਹ ਆਂਦੇ ਨੇ ਕਿ 2 ਮਹੀਨਿਆਂ ਤੋਂ ਮੈਨੂੰ ਖਾਰਿਸ਼ ਦੀ ਤਕਲੀਫ ਹੈ
1: ਜੀ ਜੀ।
0: ਸਾਰੀ ਸਾਰੀ ਰਾਤ ਨੀਂਦਰ ਨਹੀਂ ਆਉਂਦੀ ਤੇ ਖੁਰਕ ਖੁਰਕ ਕੇ ਬੁਰਾ ਹਾਲ ਹੁੰਦਾ।
1: ਅੱਛਾ।
0: ਮੈਂ ਅੰਗਰੇਜ਼ੀ ਕਰੀਮਾਂ ਵੀ ਲਾਈਆਂ ਤੇ ਅਨਾਬ ਦਾ ਸ਼ਰਬਤ ਵੀ ਪੀਤਾ
1: ਜੀ,
0: ਪਰ ਖਾਰਿਸ਼ ਠੀਕ ਹੀ ਨਹੀਂ ਹੋਈ। ਜਿਸਮ ਤੇ ਬਰੀਕ ਬਰੀਕ ਦਾਣੇ ਵੀ ਬਣਦੇ ਜਾਂਦੇ ਨੇ ਜਿਨ੍ਹਾਂ ਵਿੱਚੋਂ ਲੇਜ਼ ਦਾ ਪਾਣੀ ਨਿਕਲਦਾ। ਮੈਂ ਇਹਦੀ ਵਜ੍ਹਾ ਨਾਲ ਬਹੁਤ ਹੀ ਪਰੇਸ਼ਾਨ ਹਾਂ। ਮਿਹਰਬਾਨੀ ਕਰਕੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਾ ਦਿਓ।
1: ਲਤੀਫ ਭਾਈ, ਇਹ ਖਾਰਿਸ਼ ਵੀ ਬਹੁਤ ਭੈੜੀ ਬਿਮਾਰੀ ਹੈ ਤੇ ਕਈ ਵਾਰੀ ਤੇ ਪੂਰੇ ਘਰ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਮੇਰੇ ਭਾਈ, ਤੁਸੀਂ ਲੱਖ ਕਰੀਮਾਂ ਇਸਤੇਮਾਲ ਕਰ ਲਵੋ, ਜਦੋਂ ਤੱਕ ਬਿਮਾਰੀ ਦੀ ਅਸਲ ਜੜ ਨੂੰ ਠੀਕ ਨਹੀਂ ਕੀਤਾ ਜਾਵੇਗਾ ਬਿਮਾਰੀ ਠੀਕ ਨਹੀਂ ਹੋਵੇਗੀ।
0: ਹਾਂਜੀ।
1: ਤੇ ਇਹਦੀ ਅਸਲ ਵਜ੍ਹਾ ਇਹ ਵੇ ਕਿ ਖੂਨ ਦੀ ਖਰਾਬੀ, ਯਾਨੀ ਜਦੋਂ ਖੂਨ ਵਿੱਚ ਜ਼ਹਿਰੀਲੇ ਮਾਦਿਆਂ ਦੀ ਜ਼ਿਆਦਤੀ ਹੋ ਜਾਂਦੀ ਹੈ ਜਾਂ ਫਿਰ ਖੂਨ ਵਿੱਚ ਗਰਮੀ ਹੋ ਜਾਵੇ, ਉਦੋਂ ਖਾਰਿਸ਼ ਦੀ ਤਕਲੀਫ ਹੀ ਹੋ ਜਾਂਦੀ ਹੈ। ਭਾਈ ਜੀ, ਤੁਸੀਂ ਕੁਝ ਦਿਨਾਂ ਲਈ ਅੰਡੇ, ਗੋਸ਼ਤ, ਮੱਛੀ ਤੇ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਬੰਦ ਕਰ ਦਿਓ ਤੇ ਸਬਜ਼ੀਆਂ ਜ਼ਿਆਦਾ ਇਸਤੇਮਾਲ ਕਰੋ। ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦਿਆਂਗਾ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਪੂਰੀ ਤਰ੍ਹਾਂ ਠੀਕ ਹੋ ਜਾਵੇਗੀ, ਕਿਉਂਕਿ ਖਾਰਿਸ਼ ਦਾ ਕਾਮਯਾਬ ਮੁਕੰਮਲ ਔਰ ਮੁਸਰ ਇਲਾਜ ਇਨਸ਼ਾਅੱਲਾ ਤਾਲਾ ਸਾਡੇ ਜੜੀ ਬੂਟੀਆਂ ਵਿੱਚ ਮੌਜੂਦ ਹੈ।
0: ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ, ਖਾਰਿਸ਼ ਵਾਕਈ ਬਹੁਤ ਭੈੜੀ ਤਕਲੀਫ ਹੈ। ਬੰਦਾ ਕਿਸੇ ਮਹਿਫਿਲ ਵਿੱਚ ਜੇ ਕਦੀ ਖੁਰਕ ਰਿਹਾ ਹੋਵੇ ਤਾਂ ਸਾਰੇ ਲੋਕ ਉਹਨੂੰ ਹੀ ਵੇਖਣ ਲੱਗ ਪੈਂਦੇ ਨੇ।
1: ਆ ਜੋ ਖਾਸ ਬੰਦਾ ਬਣ ਜਾ,
0: ਰੱਬ ਹਰ ਬਿਮਾਰੀ ਤੋਂ ਬਚਾਏ। ਸੁਲੇਮਾਨ ਸਾਹਿਬ, ਹਮੇਸ਼ਾ ਵਾਂਗੂ ਅੱਜ ਵੀ ਈਮੇਲਸ ਤੇ SMS ਬਾਕੀ ਨੇ ਤੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਇਸ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹਾਂ ਕਿ ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਤੇ ਭੈਣ ਭਰਾਵਾਂ ਨੂੰ ਸਿਹਤ ਬਾਰੇ ਸੋਹਣੀਆਂ ਸੋਹਣੀਆਂ ਗੱਲਾਂ ਦੱਸੀਆਂ। ਤੁਹਾਡੀ ਬੜੀ ਬੜੀ ਮਿਹਰਬਾਨੀ।
1: ਸਮਾ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਪ੍ਰੋਗਰਾਮ ਵਿੱਚ ਲਿਆਉਂਦੇ ਹੋ ਤੇ ਸਾਮੀਨ ਸਾਨੂੰ ਸੁਣਦੇ ਨੇ ਤੇ ਸਾਮੀਨ ਦਾ ਤੇ ਤੁਹਾਡਾ ਵੀ
0: جی بڑی مہربانی. سونی پین پرو بیماریاں دے علاج بارے پروگرام پیش کیتا گیا.
2: ہربل ایکسپرٹ پروفیسر
0: سلیمان دے طبی مشورے. اس پروگرام وچ دواخانہ سلیمان دے چیف ایگزیکٹو جناب پروفیسر سلیمان صاحب تہاڈی
2: ای میلز تے ایس ایم ایس
0: دے جواب دیندے نے. اگر خدا نہ خواستہ تسی یا تہاڈا کوئی رشتہ دار کسی بھی بیماری وچ پریشان نے یا ڈاکٹراں تے حکیماں کولوں علاج کروا کے مایوس ہو گئے نے تے فوری کامیاب علاج واسطے یا خط پتر پان واسطے ساڈا پتہ نوٹ کر لو.
2: سلیمان دواخانہ رجسٹرڈ پل فلائی اوور بل مقابل مینارے پاکستان مین راوی روڈ لاہور. فون نمبر 042-377-27160 یعنی 042-377-27160. موبائل نمبر ہے 03-414-2608 یعنی 03-414-2608. تے ساڈا ای میل ایڈریس ہے suleiman.dawakhana@lhr.gmail.com.
0: سونے پین برو سونا رب تانو ہر بیماری تو بچائے. آمین. اس دعا دے نال اپنی پین سائمہ نو اجازت دیو. اگلے پروگرام وچ انشاءاللہ پھر ملاقات ہوے گی. اس ویلے تک رب رکھا.
3: وی ول بی بیک آفٹر دس شارٹ کمرشل بریک. سٹے ود اس.

0: back after this short commercial break. Stay with us.
1: Herbal expert Professor Suleiman de Tibbi Mashware.
2: Assalamu alaikum, Sony Pan Prao. ਤੇ ਮੇਰੇ ਬਜ਼ੁਰਗੋ ਤੁਹਾਡੀ ਭੈਣ ਸਾਇਮਾ ਤੁਹਾਡੀ ਖਿਦਮਤ ਵਿੱਚ
1: ਹਰਬਲ ਐਕਸਪਰਟ ਪ੍ਰੋਫੈਸਰ
2: ਸੁਲੇਮਾਨ ਦੇ ਤਿੱਬੀ ਮਸ਼ਵਰੇ ਲੈ ਕੇ ਹਾਜ਼ਰ ਹੈ ਤੇ ਤੁਹਾਡੇ ਸਾਰਿਆਂ ਦੀ ਸਿਹਤਮੰਦੀ ਦੀ ਦੁਆ ਕਰਦੀ ਹੈ ਭੈਣ ਭਰਾਓ ਇਹ ਹਯਾਤੀ ਬਹੁਤ ਕੀਮਤੀ ਹੈ ਇਹਦੀ ਹਮੇਸ਼ਾ ਹਿਫਾਜ਼ਤ ਕਰੋ ਤੇ ਇਹਦੀ ਹਿਫਾਜ਼ਤ ਕਿੰਝ ਹੁੰਦੀ ਹੈ ਇਹ ਤੁਹਾਨੂੰ ਦੱਸਣਗੇ ਸਾਡੇ ਮੁਲਕ ਦੇ ਬਹੁਤ ਹੀ ਮਸ਼ਹੂਰ ਤੇ ਗੋਲਡ ਮੈਡਲ ਹਾਸਲ ਕਰਨ ਵਾਲੇ
3: ਮੌਲਿਸ਼
2: ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਜਿਹੜੇ ਸਾਡੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆ ਚੁੱਕੇ ਨੇ ਭੈਣ ਭਰਾਓ ਪਹਿਲਾਂ ਤੁਸੀਂ ਲਿਖੋ ਸਾਡਾ ਪਤਾ ਤੇ ਫਿਰ ਮੈਂ ਮਿਲਵਾਵਾਂਗੀ ਸੁਲੇਮਾਨ ਸਾਹਿਬ ਨੂੰ ਤੇ ਲਓ ਲਿਖੋ
1: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-27160 ਯਾਨੀ 042-3-7-7-2-7-1-6-0 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
2: ਜੀ ਭੈਣ ਭਰਾਓ ਹੁਣ ਤਿਆਰ ਹੋ ਜਾਓ ਕਿਉਂਕਿ ਮੈਂ ਤੁਹਾਡੀ ਮੁਲਾਕਾਤ ਬਹੁਤ ਹੀ ਸਿਆਣੇ
1: ਤਬੀਬ
2: ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਕਰਾਉਣ ਲੱਗੀ ਹਾਂ ਸੁਲੇਮਾਨ ਸਾਹਿਬ ਜੀ ਜੀ ਆਇਆਂ ਨੂੰ ਅਤੇ
1: ਈਮੇਲਸ ਅਤੇ SMS
2: ਲਿਖਣ ਵਾਲੇ ਭੈਣ ਭਰਾਵਾਂ ਵੱਲੋਂ ਬਹੁਤ ਸਾਰੇ ਸਲਾਮ ਵੀ ਕਬੂਲ ਕਰੋ
4: ਵਾਲੇਕੁਮ ਸਲਾਮ ਸਾਇਮਾ ਜੀ ਬਹੁਤ ਬਹੁਤ ਸ਼ੁਕਰੀਆ
2: ਸੁਲੇਮਾਨ ਸਾਹਿਬ ਪ੍ਰੋਗਰਾਮ ਦੀ ਪਹਿਲੀ ਈਮੇਲ ਪੜ੍ਹਨਾ ਚਾਹਾਂਗੀ ਜਿਹੜੀ ਜ਼ਹੀਰ ਮਸੂਦ ਹੋਰਾਂ ਲਿਖੀ ਹੈ
4: ਜੀ ਜੀ
2: ਇਹ ਕਹਿੰਦੇ ਨੇ ਕਿ ਮੇਰਾ ਹਾਲ ਵੀ ਅਜੀਬ ਹੈ ਸਾਰੀ ਸਾਰੀ ਰਾਤ ਜਾਗਣਾ ਵਾ ਇੱਕ ਮਿੰਟ ਨੀਂਦ ਨਹੀਂ ਆਉਂਦੀ ਸਿਰ ਭਾਰੀ ਰਹਿੰਦਾ ਕਮਰ ਤੇ ਲੱਤਾਂ ਵਿੱਚ ਦਰਦ ਦੇ ਨਾਲ ਜਿਹੜਾ ਨਾ ਬੁਰਾ ਹਾਲ ਹੈ ਭੁੱਖ ਵੀ ਨਹੀਂ ਲੱਗਦੀ ਅਤੇ ਕਮਜ਼ੋਰੀ ਵੱਧਦੀ ਜਾ ਰਹੀ ਹੈ ਬਹੁਤ ਪਰੇਸ਼ਾਨ ਹਾਂ ਮੈਨੂੰ ਮਸ਼ਵਰਾ ਦਿਓ ਕਿ ਮੈਂ ਕੀ ਕਰਾਂ ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਜਦੋਂ ਬੰਦਾ ਇਸ਼ਕ ਦੇ ਵਿੱਚ ਮੁਬਤਲਾ ਹੋ ਜਾਏ ਤਾਂ ਨੀਂਦਰਾਂ ਉੱਠ ਜਾਂਦੀਆਂ ਨੇ ਪਰ ਇਹਨਾਂ ਦੀ ਨੀਂਦਰ ਤੇ ਬਿਮਾਰੀ ਨੇ ਉਡਾ ਦਿੱਤੀ ਹੈ
4: ਸਹਿਮਾ ਜੀ ਇਸ਼ਕ ਨਾਲ ਜਿਹੜੀ ਨੀਂਦਰ ਉੱਡਦੀ ਹੈ ਮੇਰੇ ਕੋਲ ਉਹਦਾ ਤਾਂ ਕੋਈ ਇਲਾਜ ਨਹੀਂ ਪਰ ਜਿਹੜੀ ਨੀਂਦਰ ਬਿਮਾਰੀ ਨਾਲ ਉੱਡ ਜਾਵੇ ਉਹਦਾ ਮੇਰੇ ਕੋਲ ਇਲਾਜ ਹੈ
2: ਸੁਲੇਮਾਨ ਸਾਹਿਬ ਉਹ ਕਿਉਂ ਉਹ ਤਾਂ ਇਲਾਜ ਕਿਉਂ ਨਹੀਂ ਹੋ ਸਕਦਾ
4: ਉਹ ਇਸ ਲਈ ਕਿ ਉਹ ਬਿਮਾਰੀ ਬੰਦੇ ਨੇ ਆਪ ਖਰੀਦੀ ਹੁੰਦੀ ਹੈ
2: ਜੀ ਇਹ ਗੱਲ ਤੇ ਹੈ ਤੇ ਜਿਹੜੀ ਬਿਮਾਰੀ ਆਪ ਖਰੀਦੀ ਜਾਵੇ ਉਹਦਾ ਵਾਕਈ ਕੋਈ ਇਲਾਜ ਨਹੀਂ ਹੋ ਸਕਦਾ
4: ਮੇਰੇ ਭਾਈ ਮੈਂ ਤੁਹਾਡੀ ਸਾਰੀ ਹਾਲਤ ਨੂੰ

0: ਪਰ ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਕਿੰਨੀ ਖਤਰਨਾਕ ਬਿਮਾਰੀ ਵਿੱਚ ਫਸੇ ਹੋਏ ਹੋ। ਇਸ ਲਈ ਤੁਸੀਂ ਇਲਾਜ ਵਿੱਚ ਸੁਸਤੀ ਨਾ ਕਰੋ ਅਤੇ ਜਿੰਨੀ ਜਲਦੀ ਹੋ ਸਕੇ ਮੈਨੂੰ ਦਵਾਖਾਨੇ 'ਤੇ ਆ ਕੇ ਮਿਲੋ ਤਾਂ ਕਿ ਮੈਂ ਇਲਾਜ ਬਾਰੇ ਤੁਹਾਨੂੰ ਸਾਰੀ ਗੱਲ ਸਮਝਾ ਸਕਾਂ। ਤੁਸੀਂ ਫਿਕਰ ਨਾ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਬਿਮਾਰੀ ਬਿਲਕੁਲ ਠੀਕ ਹੋ ਜਾਵੇਗੀ, ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਸਾਡੀ ਟੀਮ ਵਿੱਚ ਮੌਜੂਦ ਹੈ
1: ਇਨਸ਼ਾ ਅੱਲਾਹ ਤਾਲਾ ਜੀ। ਜੀ ਜ਼ਹੀਰ ਭਾਈ, ਹੁਣ ਤੁਸੀਂ ਬਿਮਾਰੀ ਬਾਰੇ ਪਰੇਸ਼ਾਨ ਨਹੀਂ ਹੋਣਾ, ਕਿਉਂਕਿ ਤੁਹਾਡਾ ਇਲਾਜ ਸੁਲੇਮਾਨ ਸਾਹਿਬ ਕੋਲ ਮੌਜੂਦ ਹੈ। ਸੁਲੇਮਾਨ ਸਾਹਿਬ, ਜਦੀਦ ਦੌਰ ਹੈ, ਫਟਾਫਟ ਈਮੇਲ ਜਿਹੜੀਆਂ ਨਾ ਆ ਜਾਂਦੀਆਂ ਨੇ।
0: ਜੀ ਜੀ,
1: ਮੈਂ ਸੋਚਨੀ ਆ ਜੇ ਕਬੂਤਰ ਈਮੇਲ ਲੈ ਕੇ ਆਂਦਾ ਤੇ ਫਿਰ ਕੀ ਹੁੰਦਾ?
0: ਫਿਰ ਕੁਝ ਨਾ ਹੁੰਦਾ, ਬਸ ਇਹ ਹੁੰਦਾ ਕਿ ਤੁਸੀਂ 6-6 ਮਹੀਨੇ ਪ੍ਰੋਗਰਾਮ ਹੀ ਨਾ ਕਰਦੇ।
1: ਇਹ ਤੇ ਮੈਂ ਸੋਚਿਆ ਹੀ ਨਹੀਂ, ਚੰਗਾ ਹੋਇਆ ਕਿ ਕਬੂਤਰ ਦੀ ਡਿਊਟੀ ਖਤਮ ਹੋ ਗਈ। ਸੁਲੇਮਾਨ ਸਾਹਿਬ, ਈਮੇਲ ਜਾਬਰ ਕੁਰੈਸ਼ੀ ਹੋਰਾਂ ਲਿਖੀ ਹੈ।
0: ਜੀ ਜੀ,
1: ਇਹ ਲਿਖਦੇ ਨੇ ਕਿ ਮੈਨੂੰ 1 ਸਾਲ ਤੋਂ ਸ਼ੂਗਰ ਦੀ ਤਕਲੀਫ ਹੈ।
0: ਜੀ ਜੀ,
1: ਕਰੇਲੇ, ਜੰਮੂ, ਚੂੰਗਾ ਤੇ ਪਨੀਰ ਬੂਟੀ ਬਹੁਤ ਇਸਤੇਮਾਲ ਕੀਤੀ
0: ਜੀ ਜੀ,
1: ਪਰ ਕੋਈ ਫਾਇਦਾ ਨਹੀਂ ਹੋਇਆ। ਗੋਲੀਆਂ ਵੀ ਖਾਂਦਾ ਵਾਂ ਪਰ ਸ਼ੂਗਰ ਨਹੀਂ ਘਟਦੀ, ਤੰਗ ਹੀ ਆ ਗਿਆ ਵਾਂ। ਜੇ ਤੁਹਾਡੇ ਕੋਲ ਸ਼ੂਗਰ ਦਾ ਕਾਮਯਾਬ ਇਲਾਜ ਹੈ ਤੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਮਿਹਰਬਾਨੀ ਹੋਵੇਗੀ।
0: ਜਬਾਰ ਭਾਈ, ਇਹ ਤਾਂ ਤੁਸੀਂ ਵੀ ਜਾਣਦੇ ਹੋਵੋਗੇ ਕਿ ਸ਼ੂਗਰ ਬਹੁਤ ਹੀ ਭੈੜੀ ਬਿਮਾਰੀ ਹੈ ਜਿਹਦਾ ਇਲਾਜ ਕਦੀ ਵੀ ਨਹੀਂ ਛੱਡਣਾ ਚਾਹੀਦਾ।
1: ਬਿਲਕੁਲ।
0: ਦੂਜੀ ਗੱਲ ਇਹ ਵੇ ਕਿ ਦਵਾਈ ਐਸੀ ਹੋਣੀ ਚਾਹੀਦੀ ਹੈ ਜਿਹਦੀ ਆਦਤ ਨਾ ਹੋ ਜਾਵੇ, ਯਾਨੀ ਮਰੀਜ਼ ਦਵਾਈ ਦਾ ਆਦੀ ਨਹੀਂ ਹੋਣਾ ਚਾਹੀਦਾ। ਜੇ ਦਵਾਈ ਦੀ ਆਦਤ ਹੋ ਜਾਵੇ ਤੇ ਫਿਰ ਦਵਾਈ ਦੇ ਬਾਵਜੂਦ ਵੀ ਕਈ ਵਾਰੀ ਫਾਇਦਾ ਨਹੀਂ ਹੁੰਦਾ।
1: ਬਿਲਕੁਲ ਸਹੀ
0: ਮੇਰੇ ਭਾਈ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜੜੀ ਬੂਟੀਆਂ ਦੀ ਦਵਾਈ ਸ਼ੂਗਰ ਨੂੰ ਪੂਰੀ ਤਰ੍ਹਾਂ ਕੰਟਰੋਲ ਕਰ ਲੈਂਦੀ ਹੈ। ਤੁਸੀਂ ਰੱਬ ਤੇ ਭਰੋਸਾ ਰੱਖੋ ਤੇ ਇਲਾਜ ਕਰਾਓ। ਮੈਨੂੰ ਯਕੀਨ ਹੈ ਕਿ ਇਸ ਇਲਾਜ ਨਾਲ ਇਨਸ਼ਾਅੱਲਾਹ ਤਾਲਾ ਤੁਹਾਨੂੰ ਮਾਯੂਸੀ ਨਹੀਂ ਹੋਵੇਗੀ ਤੇ ਤੁਹਾਡੀ ਸ਼ੂਗਰ ਬਿਲਕੁਲ ਕੰਟਰੋਲ ਹੋ ਜਾਵੇਗੀ
1: ਇਨਸ਼ਾਅੱਲਾਹ ਤਾਲਾ। ਸੁਲੇਮਾਨ ਸਾਹਿਬ, ਸ਼ੂਗਰ ਤੇ ਹੈਪੇਟਾਈਟਿਸ, ਇਹ ਦੋਵੇਂ ਬਿਮਾਰੀਆਂ ਬਹੁਤ ਹੀ ਵੱਧ ਰਹੀਆਂ ਨੇ।
0: ਜੀ ਜੀ,
1: ਸੁਲੇਮਾਨ ਸਾਹਿਬ, ਈਮੇਲ ਹੈਪੇਟਾਈਟਿਸ ਬਾਰੇ ਜਿਹੜੀ ਫਰਾਸਤ ਬੁਖਾਰੀ ਹੋਰਾਂ ਲਿਖੀ ਹੈ, ਇਹ ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਹੈਪੇਟਾਈਟਿਸ ਦਾ ਅੰਗਰੇਜ਼ੀ ਇਲਾਜ ਬਹੁਤ ਹੀ ਮਹਿੰਗਾ ਹੈ
0: ਜੀ,
1: ਜਿਹਨੂੰ ਹਰ ਕੋਈ ਬਰਦਾਸ਼ਤ ਨਹੀਂ ਕਰ ਸਕਦਾ। ਸੁਲੇਮਾਨ ਸਾਹਿਬ, ਕੀ ਦੇਸੀ ਇਲਾਜ ਨਾਲ ਇਹ ਮਰਜ਼ ਠੀਕ ਹੋ ਸਕਦਾ? ਮਿਹਰਬਾਨੀ ਕਰਕੇ ਇਹ ਵੀ ਦੱਸੋ ਕਿ ਇਲਾਜ ਤੇ ਕਿੰਨਾ ਖਰਚਾ ਆਉਂਦਾ ਹੈ।
0: ਫਰਾਸਤ ਬਾਈ, ਸਭ ਤੋਂ ਪਹਿਲੀ ਗੱਲ ਤੇ ਇਹ ਵੇ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜੜੀ ਬੂਟੀਆਂ ਦੇ ਜ਼ਰੀਏ ਹੈਪੇਟਾਈਟਿਸ ਦੀ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ। ਤੇ ਦੂਸਰੀ ਗੱਲ ਇਹ ਵੇ ਕਿ ਇਹਦਾ ਖਰਚਾ ਵੀ ਬਹੁਤ ਜ਼ਿਆਦਾ ਨਹੀਂ ਹੁੰਦਾ।
1: ਬਿਲਕੁਲ,
0: ਯਾਨੀ ਹਰ ਮਰੀਜ਼ ਇਹਦਾ ਖਰਚਾ ਬਰਦਾਸ਼ਤ ਕਰ ਸਕਦਾ ਹੈ, ਲਿਹਾਜ਼ਾ ਖਰਚੇ ਬਾਰੇ ਤੁਸੀਂ ਫਿਕਰ ਨਾ ਕਰੋ ਤੇ ਆਪਣੀ ਬਿਮਾਰੀ ਦਾ ਫੌਰੀ ਇਲਾਜ ਕਰਾਓ। ਭਾਈ ਜੀ, ਇਲਾਜ ਦਾ ਅਸਰ ਵੇਖਣ ਲਈ ਤੁਸੀਂ ਇਲਾਜ ਤੋਂ ਪਹਿਲਾਂ ਤੇ ਇਲਾਜ ਤੋਂ ਬਾਅਦ ਆਪਣਾ LFT ਜ਼ਰੂਰ ਕਰਵਾਓ। ਤੁਹਾਨੂੰ ਆਪ ਹੀ ਪਤਾ ਚੱਲ ਜਾਵੇਗਾ ਕਿ ਦੇਸੀ ਇਲਾਜ ਕਿੰਨਾ ਬਿਹਤਰੀਨ ਹੁੰਦਾ ਹੈ। ਇਨਸ਼ਾਅੱਲਾ ਬਿਲਕੁਲ ਆਰਾਮ ਆ ਜਾਵੇਗਾ
1: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅਜੇ ਤੀਕਰ ਕੋਈ ਚਟਪਟੀ ਤੇ ਕਰਾਰੀ ਈਮੇਲ ਹੱਥ ਨਹੀਂ ਆਈ।
0: ਅੱਛਾ।
1: ਖੈਰ ਸੁਲੇਮਾਨ ਸਾਹਿਬ, ਇਹ ਈਮੇਲ ਜਨ ਸੁਹੇਲ ਸਾਹਿਬ ਨੇ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੇ ਗੁਰਦੇ ਵਿੱਚ ਪੱਥਰੀ ਹੈ, ਡਾਕਟਰਾਂ ਨੇ ਦੱਸਿਆ ਹੈ ਕਿ ਇਹਦਾ ਆਪਰੇਸ਼ਨ ਹੋਵੇਗਾ, ਪਰ ਮੈਂ ਆਪਰੇਸ਼ਨ ਤੋਂ ਬਹੁਤ ਹੀ ਡਰਨਾ ਵਾਂ। ਸੁਲੇਮਾਨ ਸਾਹਿਬ, ਇਹ ਦੱਸੋ ਕਿ ਤੁਹਾਡੀਆਂ ਦਵਾਈਆਂ ਨਾਲ ਇਹ ਪੱਥਰੀ ਨਿਕਲ ਸਕਦੀ?
0: ਲੋ ਸਹਿਮਾ ਜੀ, ਇਹ ਵੀ ਕਰਾਰੀ ਤੇ ਚਸਕੇਦਾਰ ਗਜ਼ਾ ਦਾ ਹੀ ਨਤੀਜਾ ਹੈ ਕਿ ਅੰਜਮ ਭਾਈ ਨੂੰ ਗੁਰਦੇ ਵਿੱਚ ਪੱਥਰੀ ਹੋ ਗਈ ਹੈ।
1: ਅੱਛਾ ਅੱਛਾ।
0: ਤੇ ਮੈਂ ਕਹਾਂਗਾ ਕਿ ਅੰਜਮ ਭਾਈ, ਬਹੁਤ ਜ਼ਿਆਦਾ ਘਿਓ, ਮਿਰਚ ਮਸਾਲੇ ਤੇ ਇਹੋ ਜਿਹੀਆਂ ਦੂਸਰੀ ਚੀਜ਼ਾਂ ਨਾਲ ਗੁਰਦੇ ਦੀ ਪੱਥਰੀ ਹੋ ਸਕਦੀ ਹੈ, ਤੁਸੀਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ। ਮੇਰੇ ਭਾਈ, ਤੁਹਾਡੇ ਸਵਾਲ ਦਾ ਜਵਾਬ ਇਹ ਵੇ ਕਿ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਸਾਡੀਆਂ ਦਵਾਈਆਂ ਦੇ ਜ਼ਰੀਏ ਗੁਰਦੇ ਤੇ ਮਸਾਨੇ ਦੀ ਪੱਥਰੀ ਆਪਰੇਸ਼ਨ ਤੋਂ ਬਗੈਰ ਹੀ ਨਿਕਲ ਜਾਂਦੀ ਹੈ ਤੇ ਮਰੀਜ਼ ਨੂੰ ਕਿਸੇ ਕਿਸਮ ਦੀ ਤਕਲੀਫ ਹੀ ਨਹੀਂ ਹੁੰਦੀ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ ਤੇ ਤਸ਼ਰੀਫ ਲਿਆਓ, ਮੈਂ ਇਨਸ਼ਾਅੱਲਾ ਤੁਹਾਨੂੰ ਦਵਾਈ ਦੇਵਾਂਗਾ ਤੇ ਜਿਹੜੀ ਤੁਹਾਡੀ ਪੱਥਰੀ ਹੈ ਇਨਸ਼ਾਅੱਲਾ ਤਾਲਾ ਜਿਹੜੀ ਬੂਟਿਆਂ ਦੇ ਜ਼ਰੀਏ ਤਹਿਲੀਲ ਹੋ ਕੇ ਤੇ ਤੁਹਾਨੂੰ ਆਰਾਮ ਆ ਜਾਏਗਾ।
1: ਵਾਹ ਜੀ ਵਾਹ ਸੁਲੇਮਾਨ ਸਾਹਿਬ, ਕਿਆ ਬਾਤ ਹੈ। ਅੰਜੂ ਭਾਈ, ਹੁਣ ਤੁਸੀਂ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਰੱਖਣੀ, ਬਸ ਤੇ ਸ਼ੁਰੂ ਕਰੋ ਇਲਾਜ। ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ। ਮੁਕੰਮਲ ਇਲਾਜ ਤੇ ਈਮੇਲਸ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰੇਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ। ਸੁਲੇਮਾਨ ਦਵਾਖਾਨਾ, ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710. ਮੋਬਾਈਲ ਨੰਬਰ ਹੈ 03004142608, ਯਾਨੀ 03004142608. ਤੇ ਸਾਡਾ ਈਮੇਲ ਐਡਰੈਸ ਹੈ
2: suleiman.dawakhana@gmail.com.
1: सोने पेनप्रो तुहानू पता लिखवाना बहुत ही जरूरी है क्योंकि तुसी आप भी ते सुलेमान साहब नू मिलना चाहते हो गे ना। सुलेमान साहब
2: SMS
1: पढ़नी है जिहड़ी हनीफ साजिद होरां लिखी है
0: जी।
1: सुलेमान साहब इन्हां दा मसला है कि छोटा कद
0: ठीक।
1: ये कहंदे ने कि जनाब सुलेमान साहब मेरा कद काफी छोटा है बल्कि दफ्तर विच मैनू सारे ही छोटा कहंदे ने।
0: अच्छा।
1: 3 महीने बाद जड़ा ना इन्हां दी शादी है ते कहंदे मैं दफ्तर विच और इस मसले दे उत्ते बहुत शर्मिंदगी महसूस करना। सुलेमान साहब मेरी मंगनी नू जिद नाल होई है उन्हां दा कद मेरे तो काफी वड्डा है।
0: अच्छा।
1: मैं ते इस गल तो ही बहुत परेशान हाँ। सुलेमान साहब मेरी उम्र 19 साल है ते साडे खानदान विच 20-22 साल दी उम्र हुंदी शादी कर दिंदे ने। सुलेमान साहब मैनू मशवरा दिओ कि इहदा कोई हल है। सुलेमान साहब कहंदे ने कि मियां बीवी गड्डी दे 2 पहिए हुंदे ने। सुलेमान साहब ये ते 1 पहिया वड्डा ते 1 छोटा ए गड्डी किवें चलेगी।
0: ओहो सहमा जी तुहानू ते हर वेले मजाक दी पई रहिंदी है। ਉਹਨਾਂ ਕੋਲੋਂ ਪੁੱਛੋ ਜੀ ਉਹਨਾਂ ਤੇ ਕੀ ਗੁਜ਼ਰ ਰਹੀ ਹੋਵੇਗੀ।
1: ਨਹੀਂ ਮੈਂ ਮਜ਼ਾਕ ਥੋੜੀ ਜਿਹੀ ਗੱਲ ਹੁੰਦਾ।
0: ਅੱਛਾ ਚਲੋ ਠੀਕ ਹੈ ਤੇ ਮੈਂ ਉਹਨਾਂ ਨੂੰ ਬੇਟੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਹਨੀਫ ਬੇਟਾ ਮੈਂ ਤੁਹਾਡੀ ਜ਼ਿਹਨੀ ਪਰੇਸ਼ਾਨੀ ਨੂੰ ਸਮਝ ਸਕਦਾ ਵਾਂ ਕਿਉਂਕਿ ਮੇਰੇ ਕੋਲ ਤੁਹਾਡੇ ਵਰਗੇ ਮਰੀਜ਼ ਆਉਂਦੇ ਹੀ ਰਹਿੰਦੇ ਨੇ। ਬੇਟਾ ਜੀ ਕਦ ਛੋਟਾ ਹੋਣ ਦੇ 2 ਵੱਡੇ ਸਬਬ ਨੇ, 1 ਗਜ਼ਾ ਦੀ ਕਮੀ ਤੇ 2 ਹਾਰਮੋਨਸ ਦਾ ਵਾਧਾ ਘਾਟਾ। ਲਿਹਾਜ਼ਾ ਇਹਨਾਂ ਚੀਜ਼ਾਂ ਦਾ ਇਲਾਜ ਕੀਤਾ ਜਾਵੇ ਤੇ ਬੰਦੇ ਦਾ ਕੱਦ ਵੱਧ ਸਕਦਾ ਹੈ।
1: ਇਨਸ਼ਾਅੱਲਾ
0: ਬੇਟਾ ਜੀ ਤੁਸੀਂ ਪਰੇਸ਼ਾਨ ਨਾ ਹੋ ਤੇ ਫੌਰਨ ਹੀ ਦਵਾਖਾਨੇ ਤੇ ਤਸ਼ਰੀਫ ਲਿਆਓ। ਮੈਂ ਤੁਹਾਡੀ ਜਿਸਮਾਨੀ ਹਾਲਤ ਨੂੰ ਵੇਖ ਕੇ ਹੀ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖਾਂਗਾ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੇ ਕੱਦ ਵਿੱਚ ਇਜ਼ਾਫਾ ਹੋ ਜਾਵੇਗਾ ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੁਸਰ ਇਲਾਜ ਇਨਸ਼ਾਅੱਲਾ ਸਾਡੀ ਜੜੀ ਬੂਟੀਆਂ ਵਿੱਚ ਮੌਜੂਦ ਹੈ
1: ਜੀ। ਇਨਸ਼ਾਅੱਲਾ ਤਾਲਾ ਤੁਸੀਂ ਬਿਲਕੁਲ ਠੀਕ ਹੋ ਜਾਓਗੇ ਜੀ। ਹਨੀ ਭਾਈ ਹੁਣ ਤੁਸੀਂ ਇਲਾਜ ਵਿੱਚ ਦੇਰ ਨਾ ਕਰੋ ਤੇ ਇਲਾਜ ਕਰਵਾਓ ਤਾਂ ਕਿ ਤੁਹਾਡੀ ਜ਼ਿੰਦਗੀ ਦੀ ਗੱਡੀ ਸਕੂਨ ਨਾਲ ਟੁਰਦੀ ਰਹੇ। ਸੁਲੇਮਾਨ ਸਾਹਿਬ ਕੋਈ ਇਹੋ ਜਿਹੀ ਦਵਾਈ ਵੀ ਬਣਾਓ ਜਿਹਦੇ ਨਾਲ ਰੰਗ ਗੋਰਾ ਚਿੱਟਾ ਤੇ ਦੁੱਧ ਵਰਗਾ ਹੋ ਜਾਵੇ ਤੇ ਸਾਰੇ ਵੇਖਦੇ ਹੀ ਰਹਿ ਜਾਣ।
0: ਸਹਿਮਾ ਜੀ ਰੰਗ ਗੋਰਾ ਕਰਨ ਵਾਸਤੇ ਦਵਾਈ ਤਾਂ ਹੁੰਦੀ ਹੈ ਪਰ ਤੁਹਾਨੂੰ ਕੀ ਲੋੜ ਪੈ ਗਈ ਹੈ।
1: ਸੁਲੇਮਾਨ ਸਾਹਿਬ ਬਜ਼ਰਾ ਮਜ਼ੀਦ। ਅੱਛਾ ਚਲੋ ਖੈਰ ਛੱਡੋ। ਸੁਲੇਮਾਨ ਸਾਹਿਬ ਅਗਲੀ ਈਮੇਲ ਪੜ੍ਹਨੀ ਆ ਜਿਹੜੀ ਖੁਰਸ਼ੀਦ ਮਹਿਮੂਦ ਹੋਰਾਂ ਲਿਖੀ ਹੈ। ਇਹ ਆਉਂਦੇ ਨੇ ਕਿ ਮੈਨੂੰ ਕਬਜ਼ ਦੀ ਪੁਰਾਣੀ ਤਕਲੀਫ ਹੈ, ਹੁਣ 1 ਮਹੀਨੇ ਤੋਂ ਮੇਦਾ ਵੀ ਖਰਾਬ ਹੋ ਗਿਆ। ਰੋਟੀ ਖਾਣ ਤੋਂ ਬਾਅਦ ਸੀਨੇ ਵਿੱਚ ਜਲਨ ਤੇ ਪੇਟ ਵਿੱਚ ਦਰਦ ਹੁੰਦਾ ਤੇ ਮੂੰਹ ਵਿੱਚ ਦਾਣੇ ਬਣ ਜਾਂਦੇ ਨੇ ਜਿਹਦੇ ਨਾਲ ਰੋਟੀ ਨਹੀਂ ਖਾਧੀ ਜਾਂਦੀ। ਮੈਂ 10-12 ਦਿਨ ਡਾਕਟਰ ਦੀ ਦਵਾਈ ਲਿੱਤੀ ਸੀ ਜਿਹਦੇ ਨਾਲ ਆਰਾਮ ਹੋ ਗਿਆ ਪਰ 2-3 ਦਿਨਾਂ ਬਾਅਦ ਫਿਰ ਤਕਲੀਫ ਸ਼ੁਰੂ ਹੋ ਗਈ। ਸੁਲੇਮਾਨ ਸਾਹਿਬ ਮੈਂ ਖਾਣ ਪੀਣ ਦਾ ਬਹੁਤ ਹੀ ਸ਼ੌਕੀਨ ਹਾਂ। ਅੱਛਾ ਪਰ ਇਸ ਤਕਲੀਫ ਨੇ ਮੂੰਹ ਦਾ ਸਵਾਦ ਹੀ ਜਿਹੜਾ ਨਾ ਖੋ ਲਿਆ। ਮਿਹਰਬਾਨੀ ਕਰਕੇ ਦਵਾ ਪਾਰਸਲ ਕਰ ਦਿਓ। ਲਓ ਜੀ ਸੁਲੇਮਾਨ ਸਾਹਿਬ ਤੁਸੀਂ ਤਾਂ ਮੈਨੂੰ ਹੀ ਖਾਣ ਪੀਣ ਦੀ ਸ਼ੌਕੀਨ ਸਮਝਦੇ ਹੋ। ਇਹਨਾਂ ਨੂੰ ਵੇਖੋ ਜਿਹਨਾਂ ਦੀ ਸ਼ੌਕੀਨੀ ਨੇ ਇਹਨਾਂ ਨੂੰ ਬਿਮਾਰ ਹੀ ਕਰ ਦਿੱਤਾ।
0: ਸਹਿਮਾ ਜੀ ਇਸ ਲਈ ਤਾਂ ਮੈਂ ਤੁਹਾਨੂੰ ਵੀ ਕਹਿੰਦਾ ਵਾਂ ਕਿ ਖਾਣ ਪੀਣ ਤੋਂ ਹੱਥ ਹੌਲਾ ਹੀ ਰੱਖਣਾ ਚਾਹੀਦਾ ਹੈ। ਸਹਿਮਾ ਤੁਸੀਂ ਤਾਂ ਮੇਰਾ ਸ਼ੁਕਰੀਆ ਅਦਾ ਕਰੋ ਕਿ ਮੈਂ ਤੁਹਾਨੂੰ ਟੋਕਦਾ ਹੀ ਰਹਿੰਦਾ ਵਾਂ
1: ਜੀ। ਇਹ ਗੱਲ ਤਾਂ ਹੈ, ਵੈਸੇ ਤੁਹਾਡੀ ਬੜੀ ਮਿਹਰਬਾਨੀ। ਸੁਲੇਮਾਨ ਸਾਹਿਬ ਅਗਲੀ ਈਮੇਲ ਦਿਮਾਗੀ ਕਮਜ਼ੋਰੀ ਬਾਰੇ ਜਿਹੜੀ ਅਰਸਲਾਨ ਪੱਟੀ ਹੋਰਾਂ ਲਿਖੀ ਹੈ। ਇਹ ਕਹਿੰਦੇ ਨੇ ਕਿ ਮੇਰੀ ਯਾਦਦਾਸ਼ਤ ਬਹੁਤ ਹੀ ਖਰਾਬ ਹੋ ਗਈ ਹੈ, ਚੀਜ਼ਾਂ ਰੱਖ ਕੇ ਭੁੱਲ ਜਾਣਾ ਵਾਂ, ਇਹਦੇ ਨਾਲ ਨਾਲ ਨਜ਼ਰ ਵੀ ਡਿੱਗਦੀ ਜਾ ਰਹੀ ਹੈ, ਕੋਈ ਦਵਾਈ ਪਾਰਸਲ ਕਰ ਦਿਓ।
0: ਅਰਸਲਾਨ ਭਾਈ ਦਿਮਾਗੀ ਕਮਜ਼ੋਰੀ ਨਾਲ ਵਾਲ ਵੀ ਡਿੱਗਣ ਲੱਗ ਪੈਂਦੇ ਨੇ ਤੇ ਸਫੈਦ ਵੀ ਹੋ ਜਾਂਦੇ ਨੇ। ਤੁਸੀਂ ਬੇਫਿਕਰ ਹੋ ਜਾਓ ਕਿਉਂਕਿ ਜੜੀ ਬੂਟੀਆਂ ਨਾਲ ਦਿਮਾਗੀ ਕਮਜ਼ੋਰੀ ਦਾ ਪੂਰੀ ਤਰ੍ਹਾਂ ਇਲਾਜ ਹੋ ਜਾਂਦਾ ਹੈ। ਮੈਂ ਤੁਹਾਨੂੰ ਦਵਾਈ ਪਾਰਸਲ ਕਰਾ ਦਿਆਂਗਾ, ਤੁਸੀਂ ਇਹ ਦਵਾਈ ਖਾਣ ਤੋਂ ਬਾਅਦ ਫਿਰ ਮੈਨੂੰ ਦੱਸਣਾ ਕਿ ਆਰਾਮ ਹੋਇਆ ਹੈ ਕਿ ਨਹੀਂ। ਇਨਸ਼ਾਅੱਲਾ ਤੁਹਾਨੂੰ ਮੁਕੰਮਲ ਆਰਾਮ ਆ ਜਾਏਗਾ
1: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ ਇਹ ਈਮੇਲ ਹਾਜ਼ਰ ਹੈ ਜਿਹੜੀ ਸਾਡੇ ਇੱਕ ਭਾਈ ਮੁਹੰਮਦ ਯੂਸਫ ਹੋਰਾਂ ਲਿਖੀ ਹੈ
0: ਜੀ। ਜੀ
1: ਸੁਲੇਮਾਨ ਸਾਹਿਬ ਇਹਨਾਂ ਦਾ ਮਸਲਾ ਅਸਾਬੀ ਕਮਜ਼ੋਰੀ ਹੈ। ਇਹ ਲਿਖਦੇ ਨੇ ਕਿ ਮੇਰੀ ਉਮਰ 43 ਸਾਲ ਦੇ ਕਰੀਬ ਹੈ। ਮਸਲਾ ਇਹ ਵੇ ਕਿ ਅਸਾਬੀ ਕਮਜ਼ੋਰੀ ਬਹੁਤ ਹੀ ਵੱਧ ਗਈ ਹੈ ਜਿਹੜੀ ਮਲਟੀ ਵਿਟਾਮਿਨ ਦੀ ਦੂਜੀ ਤਾਕਤ ਦੀਆਂ ਗੋਲੀਆਂ ਤੋਂ ਵੀ ਠੀਕ ਨਹੀਂ ਹੋਈ। ਬਹੁਤ ਪਰੇਸ਼ਾਨ ਹੈ ਕਿਉਂਕਿ ਇਸ ਬਿਮਾਰੀ ਦੇ ਸਬਬ ਜ਼ਿੰਦਗੀ ਦਾ ਮਜ਼ਾ ਹੀ ਨਹੀਂ ਰਿਹਾ।
0: ਜੀ ਜੀ
1: ਸੁਲੇਮਾਨ ਸਾਹਿਬ ਕੋਈ ਚੰਗੀ ਜਿਹੀ ਦਵਾਈ ਜਿਹੜੀ ਨਾ ਪਾਰਸਲ ਕਰ ਦਿਓ। ਸੁਲੇਮਾਨ ਸਾਹਿਬ ਇਹ ਵੀ ਦੱਸਣਾ ਕਿ ਇਸ ਉਮਰ ਵਿੱਚ ਹੋਣ ਵਾਲੀ ਅਸਾਬੀ ਕਮਜ਼ੋਰੀ ਠੀਕ ਹੋ ਜਾਂਦੀ ਹੈ ਜਾਂ ਤੁਸੀਂ ਸਿਰਫ ਦਿਲਾਸਾ ਹੀ ਦਿੰਦੇ ਹੋ।
0: ਯੂਸਫ ਭਾਈ ਤੁਹਾਡੀ ਉਮਰ ਤਾਂ ਸਿਰਫ 43 ਸਾਲ ਹੈ, ਮੇਰੇ ਕੋਲ ਤਾਂ 60 ਸਾਲ ਦੀ ਉਮਰ ਦੇ ਵੀ ਮਰੀਜ਼ ਆਉਂਦੇ ਨੇ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਉਹਨਾਂ ਨੇ ਵੀ ਸ਼ਿਫਾ ਹੋ ਜਾਂਦੀ ਹੈ। ਮੇਰੇ ਭਾਈ ਇਹ ਦੇੜ ਉਮਰੀ ਦੀ ਕਮਜ਼ੋਰੀ ਹੈ ਜਿਹੜੀ ਅਸਾਬ ਅਤੇ ਪੱਠਿਆਂ ਦੀ ਕਮਜ਼ੋਰੀ ਨਾਲ ਹੁੰਦੀ ਹੈ ਅਤੇ ਜਦੋਂ ਇਹਨਾਂ ਦੋਨਾਂ ਦਾ ਇਲਾਜ ਕਰ ਦਿੱਤਾ ਜਾਵੇ ਮੇਰੇ ਭਾਈ ਤੁਸੀਂ ਫਿਕਰ ਨਾ ਕਰੋ, ਇੱਕ ਵਾਰੀ ਇਲਾਜ ਕਰਾ ਕੇ ਵੇਖੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡਾ ਜਿਸਮ ਤਾਕਤ ਨਾਲ ਭਰ ਜਾਵੇਗਾ ਅਤੇ ਤੁਸੀਂ ਵੀ ਜਵਾਨ ਬੰਦਿਆਂ ਵਾਂਗੂ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰੋਗੇ। ਮੈਂ ਤੁਹਾਨੂੰ ਅਤੇ ਬਲਕਿ ਤੁਹਾਡੇ ਜੇ ਹੋਰ ਵੀ ਜਿਹੜੇ ਮਰੀਜ਼ ਨੇ ਜਿਨ੍ਹਾਂ ਦੀ ਉਮਰ ਬਲਕਿ 60 ਸਾਲ ਦੇ ਕਰੀਬ ਤੱਕ ਹੋਵੇ ਉਹਨਾਂ ਤੱਕ ਮੈਂ ਇਨਸ਼ਾਅੱਲਾ ਚੈਲੰਜ ਨਾਲ ਗੱਲ ਕਰਨਾ ਕਿ ਤੁਸੀਂ ਮੇਰੇ ਕੋਲ ਆਓ, ਸਾਡੇ ਕੋਲ ਇਨਸ਼ਾਅੱਲਾ ਦਾ ਕਾਮਯਾਬ ਮੁਕੰਮਲ ਔਰ ਮੌਸਰ ਇਲਾਜ ਸਾਡੇ ਟੀਮ ਵਿੱਚ ਮੌਜੂਦ ਹੈ ਔਰ ਇਨਸ਼ਾਅੱਲਾ ਤਾਲਾ ਫਿਰ ਦੁਬਾਰਾ ਤੁਹਾਨੂੰ ਇਹ ਸਾਬੀ ਕਮਜ਼ੋਰੀ ਦੀ ਸ਼ਿਕਾਇਤ ਨਹੀਂ ਹੋਵੇਗੀ।
1: ਸੁਲੇਮਾਨ ਸਾਹਿਬ ਗੱਲਾਂ ਤਾਂ ਬਹੁਤ ਨੇ ਪਰ ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ।
0: ਸਹਿਮਾ ਜੀ ਗੱਲਾਂ ਬਹੁਤ ਨੇ ਜਾਂ
1: ਓਹ ਸੋਰੀ, ਮੇਰਾ ਮਤਲਬ ਇਹੀ ਸੀ ਕਿ ਈਮੇਲਸ ਤੇ SMS ਜੇ ਵੀ ਬਹੁਤ ਨੇ। ਸੁਲੇਮਾਨ ਸਾਹਿਬ, ਤੁਹਾਡੇ ਆਉਣ ਦਾ ਤੇ ਬਿਹਤਰੀਨ ਮਸ਼ਵਰੇ ਦੇਣ ਦਾ ਬਹੁਤ ਬਹੁਤ ਸ਼ੁਕਰੀਆ।
0: ਸਹਿਮਾ ਜੀ, ਤੁਹਾਡਾ ਵੀ ਤੇ ਪ੍ਰੋਗਰਾਮ ਦੀ ਪੂਰੀ ਟੀਮ ਦਾ ਤੇ ਸਾਮੀਨ ਦਾ ਵੀ ਬਹੁਤ ਬਹੁਤ ਸ਼ੁਕਰੀਆ
1: ਜੀ। ਮਿਹਰਬਾਨੀ। ਸੋਹਣੇ ਭੈਣ ਭਰਾ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੀਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲਸ ਤੇ SMS ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਨੇ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਈਮੇਲਸ ਤੇ SMS ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਸੋਹਣੇ ਭੈਣ ਭਰਾ, ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਚੰਗੀਆਂ ਚੰਗੀਆਂ ਗੱਲਾਂ ਦੇ ਨਾਲ ਤੁਹਾਡੀ ਖਿਦਮਤ ਵਿੱਚ ਫੇਰ ਹਾਜ਼ਰ ਹੋਵਾਂਗੀ। ਉਸ ਵੇਲੇ ਤਿਕਰ ਰੱਬ ਰਾਖਾ।
2: ਦੇਰ ਇਜ਼ ਮਿਊਜ਼ਿਕ ਐਂਡ ਦੈਨ ਦੇਰ ਇਜ਼ ਮੈਜਿਕ। ਵਨ ਅਬਾਵ FM 101

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਹਰ ਪਾਕਿਸਤਾਨੀ ਕੇ ਦਿਲ ਕੀ ਪੁਕਾਰ ਚਾਏ ਬਨੇ ਬਸ ਟਪਾਲ ਦਾਨੇਦਾਰ
0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: ਹਰ ਪਾਕਿਸਤਾਨੀ ਕੇ ਦਿਲ ਕੀ ਪੁਕਾਰ ਚਾਏ ਬਨੇ ਬਸ ਟਪਾਲ ਦਾਨੇਦਾਰ

0: ਟਕਰਾਂ ਮਾਰ ਕੁੜੇ ਹੈ ਪੁੱਤਰ ਹਟਾਂ ਤੇ ਨੀਕ ਦੇ ਐ ਸ਼ੇਰ ਬਹਾਦਰ ਮਾਵਾਂ ਦੇ ਏ ਕਿਸੇ ਕੋਲੋਂ ਵੀ ਡਰਦੇ ਨਹੀਂ
1: ਕਿਆ ਬਾਤ
0: ਇਹਨਾਂ ਦੁਸ਼ਮਨਾਂ ਕੋਲੋਂ ਕੀ ਡਰਨਾ ਹੋਏ ਤੇ ਮੌਤ ਕੋਲੋਂ ਵੀ ਡਰਦੇ ਨਹੀਂ ਦੇਣ ਮੇਰੇ ਆਕਾ ਦੀ ਐਵੇਂ ਨਾ ਟਕਰਾਂ ਮਾਰ ਕੁੜੇ ਪੁੱਤਰ ਹਟਾਂ ਤੇ ਨਹੀਂ
1: ਬਹੁਤ ਸ਼ੁਕਰੀਆ ਨਵੀਦ ਆਪਣਾ ਬਹੁਤ ਸਾਰਾ ਖਿਆਲ ਰੱਖੋ
2: ਬੜੀ ਮਿਹਰਬਾਨੀ ਸਰ ਅੱਲਾਹ ਹਾਫਿਜ਼ ਜਹਾਂ ਜਹਾਂ ਤੱਕ ਮੇਰੀ ਰਾਤ ਦੀ ਆਵਾਜ਼ ਆ ਰਹੀ ਸਭ ਸੁਣਨੇ ਵਾਲਾ ਤੋਂ ਮਿੱਤਰ ਸਲਾਮ
3: ਵਾਲੇਕੁਮ ਸਲਾਮ
1: ਓਕੇ ਵਕਤ ਹੋ ਚੁੱਕਿਆ 12:24 ਔਰ ਆਖਰੀ ਕਾਲ ਹੈ ਜੀ ਸਲਾਮ ਅਲੈਕੁਮ ਵਾਲੇਕੁਮ ਸਲਾਮ ਕਾਲ ਮਿਲ ਗਈ ਆਪਕੀ ਕੌਣ ਹੈ ਜੀ ਸਨਾ ਰਾਜਪੂਤ ਓ ਕਾਲ ਮਿਲ ਹੀ ਗਈ ਕੁੜੀ ਦੀ ਰੋ ਨਹੀਂ ਰਹੀ ਤੁਮਨੇ ਤਾਂ ਕਿਹਾ ਥਾ ਮੈਂ ਰੋ ਰਹੀ ਹੂੰ ਇਸਲੀਏ ਨਹੀਂ ਰੋਤੀ ਘਰ ਵਾਲੇ ਰੋਣੇ ਨਹੀਂ ਦੇਤੇ ਇਸਕੋ ਭੂਖ ਲਗਤੀ ਖਰਚਾ ਕਰਵਾਤੀ ਹੈ ਫਿਰ ਹੈ ਨਾ ਆਪਕੋ ਵੀ ਈਦ ਮੁਬਾਰਕ ਅੱਛਾ ਅੱਛਾ ਪਹਿਲੀ ਕਾਲ ਮੈਂ ਸਮਝਾ ਆਪ ਈਦ ਮੁਬਾਰਕ ਕਹਿ ਰਹੀ ਹਾਂ ਅੱਛਾ ਅੱਛਾ ਜਸ਼ਨ ਆਜ਼ਾਦੀ ਆਪਕੋ ਵੀ ਮੁਬਾਰਕ ਕੁਛ ਕਹਿਣਾ ਚਾਹੇਗੀ ਆਪਣੀ ਖੁਸ਼ੀਓ ਮੇ ਸ਼ਾਮਿਲ ਰੱਖੇ ਜਿਨਕਾ ਕੋਈ ਨਹੀਂ ਉਹਨੇ ਵੀ ਆਪਣੀ ਖੁਸ਼ੀਓ ਮੇ ਯਾਦ ਰੱਖੇ ਜ਼ਬਰਦਸਤ ਜ਼ਬਰਦਸਤ
4: ਆਜ ਪਤਾ ਲੱਗ ਰਿਹਾ ਲੋਕ ਪੈਨਿਕ
1: ਕਿਉਂ ਹੋਤੇ ਹੈ ਪੈਨਿਕ ਬਤਾਏ ਕਾਲ ਮਿਲਣੇ ਕੀ ਵਜ੍ਹਾ ਸੇ ਐਕਸਾਈਟਿਡ ਹੋ ਗਈ ਹੈ ਪੈਨਿਕ ਹੋ ਰਹੀ ਹੈ ਕੋਈ ਬਾਤ ਨਹੀਂ ਹੈ ਅਬ ਦੁਬਾਰਾ ਕੀਜੀਏਗਾ ਕਾਲ ਅੱਲਾ ਹਾਫਿਜ਼ ਥੈਂਕ ਯੂ ਵੈਰੀ ਮੱਚ ਜੀ ਕਿਆ ਸੁਣਾ ਰਹੇ ਹੋ ਯਾਰ ਨਾਸਰ
5: ਸਰ ਆਪ ਹੁਕਮ ਕਰੇ
1: ਆਪ ਬਤਾਓ ਕਿਆ ਸੁਣਾਓਗੇ
5: ਜੋ ਆਪ ਕਹੇਂਗੇ ਵੋ ਸੁਣਾ ਦੇਂਗੇ
1: ਸੁਣਾਓ ਨਾ ਕੁਛ ਵੀ ਐਨੀਥਿੰਗ ਅੱਛਾ ਸਾ ਪਾਕਿਸਤਾਨ ਕੇ ਹਵਾਲੇ ਸੇ ਨਗਮਾ ਮਿਲੀ ਨਗਮਾ ਕੋਈ ਸੁਣਾਏ ਔਰ ਫਿਰ ਹਮ ਛੁੱਟੀ ਕਰੇ
5: ਉਸਤਾਦ ਅਮਾਨਤ ਅਲੀ ਖਾਨ ਸਾਹਿਬ ਕਾ
1: ਡਨ ਕਰੇ
5: ਮਿਲੀ ਨਗਮਾ ਹੈ
1: ਲੌਕ ਕਰੇ
5: ਐ ਵਤਨ ਪਿਆਰੇ ਵਤਨ
1: ਹਾਂ ਹਾਂ ਹਾਂ ਬਿਸਮਿਲ੍ਲਾ ਕਰੇ
5: ਐ ਵਤਨ ਪਿਆਰੇ ਵਤਨ